ਬਿਸਮਿਲਲਾਹ ਰਹਿਮਾਨ ਰਹੀਮ। ਸ਼ੁਰੂ ਅੱਲਾ ਪਾਕ ਦੇ ਸੋਹਣੇ ਤੇ ਬਾਬਰਕਤ ਨਾਂ ਕੁਲ, ਜੋ ਕਿ ਬਹੁ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਰਹਿਮਾਨ ਹੈ, ਰਹੀਮ ਹੈ, ਕਰੀਮ ਹੈ, ਅਜ਼ੀਮ ਹੈ, ਖਾਲਿਕ ਹੈ, ਮਾਲਿਕ ਹੈ, ਰਾਜ਼ਕ ਹੈ, ਮੁਸ਼ਕਿਲ ਕੁਸ਼ਾ ਤੇ ਹਾਜਤ ਰਵਾ ਹੈ। ਤੇ ਜਿਹਦੇ ਸਿਵਾ ਨਾ ਕੋਈ ਮੁਸ਼ਕਿਲ ਕੁਸ਼ਾ ਹੈ ਤੇ ਨਾ ਕੋਈ ਹਾਜਤ ਰਵਾ ਹੈ। ਤਮਾਮ ਤਰ ਤਾਰੀਫਾਂ ਦਾ ਮਾਲਿਕ ਅੱਲਾ ਰੱਬੁਲ ਇੱਜ਼ਤ ਆਪ ਹੈ। ਆਪਣੀ ਜ਼ਾਤ, ਆਪਣੀ ਸਿਫਾਤ ਦੇ ਅੰਦਰ ਵਾਹਦਹੁ ਲਾ ਸ਼ਰੀਕ ਹੈ। ਨਜ਼ਰੀਨ ਸਮਾਈਨ, ਇਹ ਆਵਾਜ਼ ਹੈ ਰੇਡੀਓ ਅਮਨ FM 88.4 ਟਾਂਗ ਦੀ। ਇੰਟਮ ਸਜਣ ਸਮਾਤ ਫਰਮੇਂਦੇ ਪੈਨ ਆਪਣਾ ਮਨ ਭਾਵਨਾ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ। ਇਹ ਪ੍ਰੋਗਰਾਮ ਕੋ ਤਰਤੀਬ ਦਿੱਤਾ ਸਾਡੇ ਸਟੇਸ਼ਨ ਮੈਨੇਜਰ ਜਨਾਬ ਮੁਹੰਮਦ ਨਾਜ਼ਮਾਨ ਖਟਕ ਤੇ ਮੈਂ ਕੋ ਆਖਦੇ ਹਨ ਮੁਹੰਮਦ ਆਦਿਲ ਸਿਆਲ। ਆਪਣੇ ਬਿਰਾ ਆਪਣੇ ਆਰਜੇ ਮੁਹੰਮਦ ਆਦਿਲ ਸਿਆਲ ਦਾ ਮੁਹੱਬਤ ਵਾਲਾ ਸਲਾਮ ਕਬੂਲ ਕਰੇ ਸੋ ਸਹੀ ਤੇ ਅਸਹਿਰਤ ਵਾਲਾ ਸਾਥ ਇਨਸ਼ਾਅੱਲਾ 7 ਵਜੇ ਕੋਲ ਗਿਣ ਕੇ 8:30 ਵਜੇ ਤੱਕ ਹੋ ਸੀ। ਉਮੀਦ ਕਰੇ ਨਾ ਸਹੀ ਕਿ ਜਿੱਥੇ ਜਿੱਥੇ ਵੀ ਆਵਾਜ਼ ਪਹੁੰਚਦੀ ਪਈ ਹੋ ਸੀ ਉੱਥੇ ਖੈਰ ਅਫੀਅਤ ਹੋ ਸੀ, ਮੁਹੱਬਤ, ਅਮਨ ਤੇ ਭਾਈਚਾਰਾ ਹੋ ਸੀ। ਜਿੱਥੇ ਜਿੱਥੇ ਵੀ ਆਵਾਜ਼ ਪਹੁੰਚਦੀ ਪਈ ਹੈ ਸਾਰੇ ਸੱਜਣਾਂ ਕੋ, ਸਾਰੇ ਦੋਸਤਾਂ ਕੋ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਖੁਸ਼ ਆਮਦੀਦ। ਸਤ ਬਿਸਮਿਲਾ ਜੀ ਆਇਆਂ ਨੂੰ ਪਖੈਰ ਰਾਗਲੇ, ਵੈਲਕਮ ਤੇ ਮਰਹਬਾ। ਸੱਜਣੋ, ਅੱਜ ਸਿਤੰਬਰ ਦੇ ਮਹੀਨੇ ਦੀ 13 ਤਾਰੀਖ ਹੈ। ਰਬੀਉਲ ਅਵਲ ਦੇ ਸੋਹਣੇ ਮਹੀਨੇ ਦੀ 30 ਤਾਰੀਖ ਤੇ ਬਦਰੋ ਦੇ ਮਹੀਨੇ ਦੀ 29 ਤਾਰੀਖ ਹੈ। ਦੀਵਾਰ ਹੈ ਇਤਵਾਰ ਦੀ ਤੇ ਇਹ ਟਾਈਮ ਸਾਡੀ ਸਟੂਡੀਓ ਦੀ ਘੜੀ ਚ ਲੱਗੀ ਹੋਈ ਘੜੀ ਦੇ ਮੁਤਾਬਿਕ 7:13 ਥੀਂਦੇ ਪਏ ਹਨ। ਜੀ ਸਹੀ, ਕਿਆ ਹਾਲ ਹਨ? ਠੀਕ ਠਾਕ ਹੀ ਵੇ, ਖੈਰ ਤੇ ਆਫੀਅਤ ਨਾਲ ਹੀ ਵੇ। ਅੱਲਾ ਕੋਲੋਂ ਦੁਆ ਹੈ ਕਿ ਜਿੱਥੇ ਜਿੱਥੇ ਵੀ ਆਵਾਜ਼ ਵਹਿੰਦੀ ਪਈ ਹੈ, ਜਿਹੜੇ ਜਿਹੜੇ ਸੱਜਣ ਇਹ ਟਾਈਮ ਸਾਕੂ ਸੁਣਦੇ ਪੈਣ ਤਾਂ ਸਾਰਾ ਸੱਜਣਾਂ ਤੋਂ ਅੱਲਾ ਪਾਕ ਖੈਰ ਕਰੇ। ਮੁਹੱਬਤ ਹੋਵੇ, ਪਿਆਰ ਹੋਵੇ, ਭਾਈਚਾਰਾ ਹੋਵੇ। ਸੱਜਣੋ, ਜਿੱਥਾ ਤੁਹਾਡਾ ਪੇਰ ਹੋਵੇ ਉੱਥਾ ਹਮੇਸ਼ਾ ਖੈਰ ਹੋਵੇ ਤੇ ਜਿੱਥਾ ਖੈਰ ਹੋਵੇ ਉੱਥਾ ਹਮੇਸ਼ਾ ਤੁਹਾਡਾ ਪੇਰ ਹੋਵੇ। ਤੁਹਾਡੀਆਂ ਚਣੀਆਂ ਕਮਾਣਾ ਤੇ ਦੁਸ਼ਮਣ ਦਾ ਵਾਰ ਖਤਾ ਹੋਵੇ। ਖੁਸ਼ੀਆਂ ਹਮੇਸ਼ਾ ਹਮੇਸ਼ਾ ਤੁਹਾਡੇ ਵੇੜੇ ਨੱਚਣ ਤੇ ਕੋਈ ਗਮ ਤੁਹਾਡੇ ਨੇੜੇ ਨਾ ਆਵੇ। ਰੱਬ ਸੁਣਾ ਕਹਿ ਕੁ ਵੀ ਕਦਾਂ ਵੀ ਕਿਥਾ ਵੀ ਲੋੜ ਦੀ ਥੋੜ ਨਾ ਦੇਵੇ। ਜੀ ਸਹੀ, ਇੱਕ ਹਫ਼ਤਾ ਗੁਜ਼ਰ ਗਿਆ, ਟਾਈਮ ਇਵੇਂ ਗੁਜ਼ਰਦਾ ਹੈ ਕਿ ਪੱਤਾ ਹੀ ਨਹੀਂ ਲੱਗਦਾ। ਲੇਕਿਨ ਸਾਡੇ ਸੱਜਣ, ਸਾਡੇ ਦੋਸਤ, ਸਾਡੇ ਬੇਲੀ ਇਨ ਟਾਈਮ ਇੰਤਜ਼ਾਰ ਵਿੱਚ ਬੈਠੇ ਹੁੰਦੇ ਕਿ ਕਿਹੜੇ ਵੇਲੇ ਇਤਵਾਰ ਆ ਸੀ, ਕਿਹੜੇ ਵੇਲੇ 7 ਵਜੇ ਸਨ ਤੇ ਸਾਡਾ ਆਰਜੇ ਮੁਹੰਮਦ ਆਦਿਲ ਸਿਆਲ ਇੱਕ ਨਵੇਂ ਉਨਵਾਨ ਦੇ ਨਾਲ ਸਲਾਮ ਕਰਿੰਦਾ ਹੋਇਆ ਅਸਾਰੇ ਨਾਲ ਮੁਖਾਤਿਬ ਥੀ ਸੀ। ਤਾਂ ਸੱਜਣੋ, ਜਿਹੜੀ ਇੰਤਜ਼ਾਰ ਦੇ ਘੜੀਆਂ ਹਨ ਉਹ ਖਤਮ ਥੀ ਚੁੱਕੇ ਹਨ। ਸਾ ਵਫਾ ਕੀਤੀ ਹੈ ਇੱਕ ਵਾਰ ਬਾਤ, ਆ ਸਾਡਾ ਤੁਹਾਡਾ ਹਵਾ ਦੇ ਲਹਿਰਾਂ ਦੇ ਨਾਲ ਇਹ ਤਾਲੁਕ ਜੁੜ ਗਿਆ ਹੈ। ਰੱਬ ਸੋਹਣੇ ਕੋਲੋਂ ਦੁਆ ਹੈ ਕਿ ਰੱਬ ਸੋਹਣਾ ਆ ਸਾਡਾ ਤੁਹਾਡਾ ਇਹ ਤਾਲੁਕ, ਇਹ ਮੁਹੱਬਤ, ਇਹ ਰਿਸ਼ਤਾ ਕਾਇਮ ਦਾਇਮ ਰੱਖੇ ਤੇ ਇਹਦੇ ਵਿੱਚ ਅਖਲਾਸ ਪਾਵੇ। ਜੀ ਸਹੀ, ਜਿਹੜੇ ਸੱਜਣ ਅੱਜ ਕੋਈ ਨਵੇਂ ਕੰਮ ਦੀ ਤਰਫ ਤਵੱਜਾ ਕਰਦੇ ਪੈਣ, ਕੋਈ ਕਾਰੋਬਾਰ ਸਟਾਰਟ ਕਰਦੇ ਪਏ ਹਨ, ਜਾਂ ਕਹਿੰਦੀ ਮੰਗਣੀ ਹੈ ਅੱਜ, ਜਾਂ ਸਾਲਗਿਰਾ ਹੈ, ਜਾਂ ਵੱਲ ਅੱਜ ਕੋਈ ਉਹਨਾਂ ਦੇ ਵਾਸਤੇ ਖੁਸ਼ੀ ਦਾ ਤਿਉਹਾਰ ਹੈ, ਤਾਂ ਸਾਰਿਆਂ ਕੋ ਜਿਹੜਾ ਹੈ ਮੈਂ ਸਭ ਤੋਂ ਪਹਿਲੇ ਜਿਹੜਾ ਹੈ ਮੁਬਾਰਕਬਾਦ ਪੇਸ਼ ਕਰੇ ਸਾਂ ਤੇ ਨਾਲ ਨਾਲ ਇਹ ਦੁਈ ਦੱਸਾਂ ਕਿ ਇਵੇਂ ਖੁਸ਼ੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਰਾ ਬਾਰ, ਯਾਨੀ ਕਿ ਵੱਲ ਵਲਾ ਵਲਾ ਆਵੇਨ। ਜੀ ਸਹੀ, ਤੇ ਜਿਹੜੇ ਸੱਜਣ ਟਾਂਗ ਕੋਲੋਂ ਬੈਰ ਵਹਿੰਦੇ ਪਏ ਹਨ ਕੋਈ ਵੀ ਕੰਮ ਕਾਰੋਬਾਰ ਦੇ ਸਿਲਸਿਲੇ ਚ, ਕੋਈ ਵੀ ਇਲਾਜ ਦੇ ਸਿਲਸਿਲੇ, ਜਾਂ ਕਿ ਨਹੀਂ ਕੋਈ ਸੱਜਣਾਂ ਕੋ ਮਿਲਣ ਵਹਿੰਦੇ ਪਏ ਹਨ, ਤਾਂ ਖੈਰ ਨਾਲ ਵਨੋ ਇਨਸ਼ਾਅੱਲਾ ਤੇ ਖੈਰ ਨਾਲ ਆਓ। ਤੇ ਨਾਲ ਸੱਜਣ ਜਿਹੜੇ ਇਨ ਟਾਈਮ ਟਾਂਗ ਚ ਇੰਟਰ ਥੀਂਦੇ ਪਏ ਹਨ, ਚਾਹੇ ਉਹ ਮੁਲਤਾਨ ਤੋਂ ਆਉਂਦੇ ਪੈਣ, ਬਹਾਵਲਪੁਰ ਤੋਂ, ਸਿੰਧ, ਬਲੋਚਿਸਤਾਨ,

ਜੀ ਸਹੀ ਖਵਾਬ ਬਿਲਕੁਲ ਹਰ ਬੰਦਾ ਦੇਖਦਾ ਹੈ ਇਹ ਬਈ ਗੱਲ ਹੈ ਕਿ ਕੋਈ ਸੁੱਤਾ ਹੋਇਆ ਦੇਖਦਾ ਹੈ ਕੋਈ ਜਾਗਦਾ ਹੋਇਆ ਦੇਖਦਾ ਹੈ ਜਿਸ ਜਨਾਬ ਇੱਕ ਬਈ ਕਾਲ ਆਉਣੀ ਪਈ ਦੇਖਣ ਕਿਹੜਾ ਕਾਲਰ ਕਾਲ ਡਰਾਪ ਥੀ ਗਈ ਵੱਲ ਮਿਲੇ ਸੋ ਸਹੀ ਬਿਲਕੁਲ ਤੁਹਾਡੀ ਕਾਲ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਕੀਤੀ ਵੈਸੇ ਜਨਾਬ ਵਾਲਾ ਗੱਲ ਇਹ ਕਿ ਖਵਾਬ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ ਇਨਸਾਨ ਜਾਗਦਾ ਹੋਏ ਖਵਾਬ ਜਿਹੜੇ ਦੇਖਦਾ ਹੈ ਉਹਨਾਂ ਦੀ ਇੱਕ ਬਈ ਕਿਸਮ ਆਉਂਦੀ ਹੈ ਸੁੱਤੇ ਹੋਏ ਖਵਾਬਾਂ ਦੀ ਇੱਕ ਬਈ ਕਿਸਮ ਆਉਂਦੀ ਹੈ ਲਾਈਨ ਤੇ ਦੇਖਣ ਦੇ ਦੀਆਂ ਕੌਣ ਹੈ ਅਸਲਾਮੁ ਅਲੈਕੁਮ ਅਸਲਾਮੁ ਅਲੈਕੁਮ ਜੀ ਜਨਾਬ ਇਨ ਟਾਈਮ ਤੁਸੀਂ ਜੁੜ ਗਿਆ ਵੇ ਰੇਡੀਓ ਅਮਨ 88.4 ਵਾਲੇਕੁਮ ਸਲਾਮ ਮੇਰਾ ਸੋਹਣਾ ਵੀਰਾ ਕੌਣ ਕਿਹੜੀ ਜਾਤ ਤੁਸੀਂ ਸਾਰੇ ਨਾਲ ਮੁਖਾਤਬ ਸ਼ੁਕਰ ਹੈ ਸਹੀ ਤੁਹਾਡੀਆਂ ਦਵਾਈਆਂ ਹਨ ਕੌਣ ਗੱਲ ਕਰੇ ਮਮਤਾਜ਼ ਸਾਹਿਬ ਟਾਂਗ ਤੋਂ ਗੱਲ ਕਰੇ ਮਮਤਾਜ਼ ਸਾਹਿਬ ਕਿਆ ਹਾਲ ਹੈ ਸ਼ੁਕਰ ਹੈ ਅਲਹਮਦੁਲਿਲਾ ਅਸਾਂ ਸੁਣਿਆ ਕਿ ਕੋਈ ਕਰਮ ਹੈ ਅੱਲਾ ਪਾਕ ਦਾ ਜਨਾਬ ਕੋਈ ਖਵਾਬ ਐਸਾ ਜਰਾ ਤੁਸੀਂ ਡਿਠੋ ਹੋਵੇ ਤੇ ਪੂਰਾ ਥੀ ਅੱਲਾ ਪਾਕ ਦਾ ਅਹਿਸਾਨ ਹੈ ਸਹੀ ਮੇਰਾ ਖਵਾਬ ਮੈਂ ਆਖਿਆ ਦੇਖਣ ਮੇਰੇ ਕੋਲ ਕੌਣ ਪੁੱਛੇ ਮੈਂ ਆਖਿਆ ਦੇਖਣ ਮੇਰੇ ਕੋਲ ਕੌਣ ਪੁੱਛੀ ਖਵਾਬ ਦੇ ਬਾਰੇ ਤੁਸੀਂ ਮਮਤਾਜ਼ ਸਾਹਿਬ ਪੁੱਛਦੇ ਜੀ ਜੀ ਬਿਲਕੁਲ ਮੈਂ ਤੁਹਾਨੂੰ ਕੋ ਆਪਣੇ ਖਵਾਬ ਦੇ ਬਾਰੇ ਦੇ ਵਿੱਚ ਜਿਹੜੇ ਕਾਲ ਬੰਦ ਕਰੇ ਸੋ ਵਾ ਤੁਹਾਨੂੰ ਦੱਸੇ ਸਾਂ ਜੀ ਜੀ ਜਨਾਬ ਬਿਲਕੁਲ ਜਿਹੜੇ ਕਾਲ ਤੁਸੀਂ ਆਫ ਕਰੇ ਸੋ ਵਾ ਤੁਹਾਨੂੰ ਮੈਂ ਆਪਣਾ ਖਵਾਬ ਦੱਸੇ ਸਾਂ ਜੀ ਜੀ ਆਵਾਜ਼ ਆਉਂਦੀ ਪਈ ਹੈ ਮਮਤਾਜ਼ ਜੀ ਜੀ ਬਿਲਕੁਲ ਬਿਲਕੁਲ ਲੈਣ ਤੇ ਜੀ ਹਾਂ ਲੈਣ ਤੇ ਰਾਸੋ ਜਾਂ ਲੈਣ ਦੇ ਬਾਅਦ ਜੀ ਜੀ ਜੀ ਮਮਤਾਜ਼ ਸਾਹਿਬ ਮੇਰਾ ਬਚਪਨ ਕੋਲੋਂ ਇੱਕ ਖਵਾਬ ਆਈ ਕਿ ਮੈਂ ਜੇ ਰਹੇ ਐਸੀ ਜਗ੍ਹਾ ਤੇ ਬਾਵਾਂ ਜਿੱਥੇ ਮੈਂ ਕੋਈ ਕਾਫੀ ਲੋਕ ਸੁਣਨ ਠੀਕ ਹੈ ਤੇ ਲੋਕਾਂ ਕੋ ਮੇਰੇ ਅਲਾਵਣ ਦੇ ਨਾਲ ਫਾਇਦਾ ਥੀਵੇ ਠੀਕ ਹੈ ਤੇ ਬਿਲਕੁਲ ਲੇਕਿਨ ਜੇ ਰਹੇ ਮੈਂ ਸੋਚ ਕਰੇ ਨਾ ਹਮ ਕਿ ਮੈਂ ਕਿਸ ਕਰੇ ਸਾਂ ਕਿ ਮੈਂ ਜ਼ਿਆਦਾ ਕੋਲ ਜ਼ਿਆਦਾ ਲੋਕ ਸੁਣਨ ਲੋਕਾਂ ਕੋ ਜ਼ਿਆਦਾ ਕੋਲ ਜ਼ਿਆਦਾ ਫਾਇਦਾ ਹਾਸਲ ਥੀਵੇ ਤਾਂ ਮੁਖਤਲਿਫ ਸੋਰਸਿਸ ਮੈਂ ਇਖਤਿਆਰ ਕੀਤੇ ਕਿਤੇ ਮੈਂ ਤਕਰੀਰ ਕੀਤੀ ਕਿੱਥੇ ਮੈਂ ਕੋਈ ਪ੍ਰੋਗਰਾਮ ਕੀਤਾ ਲੇਕਿਨ ਮੇਰੀ ਖਵਾਹਿਸ਼ ਹੈ ਕਿ ਮੈਂ ਕੋਈ ਸਾਰਾ ਪਾਕਿਸਤਾਨ ਸੁਣੇ ਦੁਨੀਆਂ ਦੇ ਕੋਨੇ ਕੋਨੇ ਤੱਕ ਮੇਰੀ ਆਵਾਜ਼ ਵਜੇ ਤੇ ਆਖਿਰ ਜੇ ਰਹੇ ਅੱਲਾ ਪਾਕ ਨੇ ਤੁਹਾਡੀਆਂ ਜਨਾਬ ਕਾਲ ਡਰਾਪ ਥੀ ਗਈ ਲੇਕਿਨ ਆਪਣੀ ਗੱਲ ਮੈਂ ਜਾਰੀ ਰੱਖਿਆ ਸਾਂ ਕੰਟੀਨਿਊ ਰੱਖਿਆ ਸਾਂ ਤੇ ਜਨਾਬ ਮੇਰੀ ਖਵਾਹਿਸ਼ ਹੈ ਖਵਾਬ ਕਿ ਮੈਂ ਜੇ ਰਹਿਣਾ ਕੋਈ ਐਸੇ ਪਲੇਟਫਾਰਮ ਤੇ ਵੈਸਾਂ ਜਿੱਥੋਂ ਕੋਲ ਪੂਰੀ ਦੁਨੀਆਂ ਮੇਰੀ ਆਵਾਜ਼ ਸੁਣ ਸੀ ਤੇ ਮੈਂ ਉੱਥੇ ਹੀ ਵਾਂਗ ਕਿ ਕੋਈ ਐਸੀ ਬਿਹਤਰ ਗਾਲੀਆਂ ਕਰੇ ਸਾਂ ਜਿਹਦੇ ਨਾਲ ਕਿ ਮੁਆਸ਼ਰੇ ਦੇ ਵਿੱਚ ਇੱਕ ਅੱਛੀ ਤਬਦੀਲੀ ਅਸੀਂ ਲੋਕਾਂ ਨੂੰ ਫਾਇਦਾ ਦੇ ਸੀ ਤੇ ਮੇਰੀ ਦਾਦੀ ਵੀ ਮੈਂ ਕਹਾ ਦਈ ਕਿ ਤੂੰ ਇਹ ਕੰਮ ਕਰ ਸਕਦਾ ਹੈ ਤਾਂ ਆਖਿਰ ਥੀਂਦਾ ਥੀਂਦਾ ਮਾਂ ਪਿਓ ਦੀ ਦਵਾਈਆਂ ਦੇ ਨਾਲ ਉਸਤਾਦਾਂ ਦੀ ਮਿਹਨਤ ਦੇ ਨਾਲ ਸਜਣੋ ਅੱਜ ਉਹ ਖਵਾਬ ਪੂਰਾ ਥੀ ਹੈ ਕਿ ਅੱਜ ਮੈਂ ਤੁਹਾਡੇ ਸਾਹਮਣੇ ਬੈਠਾਂ ਇਨ ਟਾਈਮ ਸਿਰਫ ਟਾਂਗ ਨਹੀਂ ਟਾਂਗ ਦੇ ਦਿਹਾਤ ਨਹੀਂ ਬਲਕਿ ਆਲ ਪਾਕਿਸਤਾਨ ਤੇ ਮੁਲਕ ਉਲ ਬੈਰ ਸਾਊਦੀਆ ਕਤਰ ਦੁਬਈ ਦੇ ਵਿੱਚ ਵੀ ਸਾਡੇ ਸੱਜਣ ਸਾਡੀ ਆਵਾਜ਼ ਸੁਣਦੇ ਪਏ ਹਨ ਤੇ ਉਹ ਜਿਹੜਾ ਹੈ ਫਾਇਦਾ ਹਾਸਲ ਕਰਦੇ ਪਏ ਹਨ ਤਾਂ ਪ੍ਰੋਗਰਾਮ ਦਾ ਸਹੀ ਮਕਸਦ ਵੀ ਇਹ ਹੈ ਕਿ ਖਵਾਬ ਜ਼ਰੂਰ ਦੇਖੋ ਲੇਕਿਨ ਬੁਰੇ ਖਵਾਬ ਨਹੀਂ ਅੱਛੇ ਖਵਾਬ ਬਲ ਜਿਹੜਾ ਖਵਾਬ ਦੇਖੋ ਉਹ ਖਵਾਬ ਦੀ ਕੋ ਮੁਕੰਮਲ ਕਰਨ ਦੀ ਉਹ ਕੋ ਕਾਮਯਾਬ ਕਰਨ ਦੇ ਵਾਸਤੇ ਵੀ ਜਸਤਜੂ ਕਰੋ ਇੱਕ ਦੀ ਵਾਰੀ ਮੈਂ ਜ਼ਰੂਰ ਆ ਸੀ ਕਿ ਤੁਸੀਂ ਜਿਹੜਾ ਖਵਾਬ ਡਿਠਾ ਹੈ ਉਹਦੇ ਵਿੱਚ ਤੁਸੀਂ ਜ਼ਰੂਰ ਕਾਮਯਾਬ ਥੀ ਸੋ ਸਜਣੋ ਇੱਕ ਸਰਾਈ ਕੀ ਗੀਤ ਸੁਣਨੇ ਹੈ ਵੱਲ ਤੁਹਾਡੇ ਨਾਲ ਪਿਆਰ ਮੁਹੱਬਤ ਦਾ ਸਿਲਸਿਲਾ ਜਾਰੀ ਰਹਾ ਸੀ ਗੀਤ ਹੈ ਖਵਾਬ

0: ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਸੋਹਣੇ ਸੱਜਣਾ ਕੋ ਇੱਕ ਦਫਾ ਵਤ ਸੱਤ ਬੇਸੇ ਮਿਲਾ ਜੀ ਸਹੀ ਖਾਬ ਜ ਰਹੇ ਸਿਰਫ ਸੁੱਤੀ ਹੀ ਆਖ ਨਹੀਂ ਦੇਖਦੀ ਬਲਕਿ ਇਹ ਇੱਕ ਹਕੀਕਤ ਹੈ ਕਿ ਜਾਗਦਾ ਇਨਸਾਨ ਵੀ ਖਾਬ ਦੇਖਦਾ ਹੈ ਇਹ ਬਈ ਗੱਲ ਹੈ ਕਿ ਅਸਾਂ ਆਪਣੇ ਖਾਬ ਦੱਸੇਂਦੇ ਹੋਏ ਸ਼ਰਮਿੰਦੇ ਹਾਂ ਜਿਵੇਂ ਕਿ ਅੱਜ ਸਾਡੇ ਸੱਜਣ ਵੀ ਸ਼ਰਮ ਮਹਿਸੂਸ ਕਰਦੇ ਪਏ ਹਨ ਆਪਣਾ ਖਾਬ ਦੱਸਣ ਦੇ ਵਿੱਚ ਕੁਝ ਸੱਜਣਾਂ ਨੇ ਆਪਣੇ ਖਾਬ ਦੱਸੇ ਹਨ ਲੇਕਿਨ ਕੁਝ ਸੱਜਣ ਅਜਣ ਵੀ ਜੇ ਰਹੇ ਸ਼ਰਮ ਮਹਿਸੂਸ ਕਰਦੇ ਪਏ ਕਿ ਅਸਾਂ ਕਿਵੇਂ ਦੱਸੂ ਕਿ ਇਹ ਖਾਬ ਅਸਾਂ ਡਿੱਠਾ ਹੈ ਜੀ ਜਨਾਬ ਜਿਹੜੀ ਸੁੱਤੀ ਹੋਈ ਅੱਖ ਹੁੰਦੀ ਹੈ ਉਹ ਜਿਹੜਾ ਖਾਬ ਡਿੱਗਦੀ ਹੈ ਉਹ ਤਾਂ ਕੁਝ ਲਮ੍ਹਾ ਨਾ ਹੁੰਦਾ ਲੇਕਿਨ ਜਾਗਦੀ ਹੋਈ ਅੱਖ ਦੇ ਨਾਲ ਡਿੱਠਾ ਹੋਇਆ ਜਿਹੜਾ ਖਾਬ ਹੈ ਉਹ ਇਨਸਾਨ ਦੇ ਮੁਸਤਕਬਿਲ ਕੋ ਬਦਲ ਕੇ ਰੱਖ ਦਿੰਦਾ ਮੁਸਤਕਬਿਲ ਦੇ ਅਰਮਾਨ ਕੋ ਬਣਾਉਣ ਦੇ ਵਾਸਤੇ ਜਿਹੜਾ ਖਾਬ ਡਿੱਠਾ ਰਹਿੰਦਾ ਉਹ ਵੀ ਖਾਬ ਹੁੰਦਾ ਤਾਂ ਸਹੀ ਅਸਰ ਜਿਹੜਾ ਹੈ ਕਾਮੈਂਟਸ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੂ ਪਹਿਲਾਂ ਅਸਰ ਕੋ ਜਿਹੜਾ ਕਾਮੈਂਟ ਮਸੂਲ ਥਿਆ ਹੈ ਉਹ ਉਰਵਾ ਗੁੱਲਾ ਹੈ ਵਜ਼ੀਰਿਸਤਾਨ ਤੋਂ ਸਾਰੀ ਭੈਣ ਸਾਰੇ ਨਾਲ ਮੁਖਾਤਿਬ ਥਈਏ ਮੈਸੇਜ ਭੇਜਿਆ ਹੈ ਉਰਵਾ ਗੁੱਲਾ ਆਖਦੀ ਹੈ ਕਿ ਆਦਿਲ ਸਿਆਲ ਬਿਰਾ ਮੇਰਾ ਇਹ ਖਵਾਬ ਹੈ ਕਿ ਮੈਂ CSS ਕਰਾਂ ਕਾਮਯਾਬ ਥੀਵਾਂ ਅਤੇ ਆਪਣੇ ਵਤਨ ਦੀ ਬਿਹਤਰੀ ਵਾਸਤੇ ਕੰਮ ਕਰਾਂ ਨਾਲ ਹੀ ਉਰਵਾ ਗੁੱਲ ਲਿਖਦੀ ਹੈ ਕਿ ਜਿਤਨੇ ਵੀ ਲਿਸਨਰ ਬਹਿਣੀ ਵੀਰਾ ਸੁਣਦੇ ਪਏ ਹਨ ਸਾਰੇ ਮੇਰੇ ਵਾਸਤੇ ਦੁਆ ਕਰੋ ਕਿ ਅੱਲਾ ਤਾਲਾ ਮੈਂ ਕੁਛ CSS ਕਰਨ ਵਿੱਚ ਕਾਮਯਾਬ ਕਰੇ ਜੀ ਮੇਰੀ ਭੈਣ ਉਰਵਾ ਗੁੱਲ ਅਗਰ ਤੁਸੀਂ ਇਹ ਖਾਬ ਦੇਖ ਚੁੱਕੇ ਹੋਵੇ ਅਗਰ ਤੁਸੀਂ ਤਾਹੀਆ ਕਰ ਚੁੱਕੇ ਹੋਵੇ ਅਤੇ ਤੁਸੀਂ ਮਿਹਨਤ ਜਸਤਜੂ ਕਰਦੇ ਪਏ ਹੋਵੇ ਇਨਸ਼ਾਅੱਲਾ ਮੇਰੀਆਂ ਦੁਆਈਆਂ ਸਾਰੇ ਲਿਸਨਰ ਦੀ ਦੁਆਈਆਂ ਤੁਹਾਡੇ ਨਾਲ ਹਨ ਉਹਦੀ ਵਾਰ ਦੂਰ ਨਹੀਂ ਕਿ ਇਨਸ਼ਾਅੱਲਾ ਤੁਹਾਡਾ ਖਾਬ ਪੂਰਾ ਥੇ ਸੀ ਦੇਖਣ ਦੇ ਦੀ ਹੈ ਕਿ ਲੈਣ ਤੇ ਕੌਣ ਹੈ ਤੇ ਕਿਹੜਾ ਖਾਬ ਗਿਣ ਕੇ ਆਇਆ ਹੈ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ ਲਾਲਾ ਫਰੀਅਤ ਹੈ ਚੰਗੇ ਤੇ ਠੀਕ ਠਾਕ
0: ਸ਼ੁਕਰ ਹੈ ਅੱਲਾ ਪਾਕ ਦਾ ਮੇਰਾ ਮਿੱਠਾ ਮਿੱਠਾ ਭਰਾ ਬੜਾ ਸੋਹਣੇ ਲਹਿਜੇ ਚ ਗੱਲ ਕਰਦਾ ਪਈ ਕਿਹੜੀ ਜਗ੍ਹਾ ਤੋਂ ਲੈਂਦੇ ਪਏ ਜਨਾਬ
1: ਅਲਹਮਦੁਲਿਲਾ ਟਾਂਕੋਲ
0: ਟਾਂਕ ਸਿਟੀ ਚੋਂ ਗੱਲ ਕਰਦੇ ਪਏ ਜਾਂ ਕਿਨੀ ਦਿਹਾਤ ਕੋਲ ਮੁਖਾਤਬ
1: ਬਿਲਕੁਲ ਜੀ ਟਾਂਕ ਸਿਟੀ ਦੇ ਵਿੱਚ ਚੌਂਕ ਤੋਂ ਤੁਹਾਡੇ ਨਾਲ ਗੱਲ ਕਰਨਾ
0: ਮਾਸ਼ਾਅੱਲਾ ਮਾਸ਼ਾਅੱਲਾ ਰੱਬ ਸੋਹਣਾ ਤੁਹਾ ਕੋਲ ਰਾਜ਼ੀ ਰਾਵੇ ਆਪਣਾ ਨਾਂ ਦੱਸੇ ਸੋ ਸਹੀ ਪਹਿਲੇ ਮੁਹੰਮਦ ਯੂਨਸ ਬਿਰਾ ਕਦਾ ਖਾਬ ਤੁਸੀਂ ਖਾਬ ਡਿਠਾ ਕਰਾਂ ਇਵੇਂ ਕਿ ਮੈਂ ਇਵੇਂ ਕਰਕੇ ਡਿਠੇ ਸਾਂ ਤੇ ਉਹ ਖਾਬ ਪੂਰਾ ਥੀ ਹੋਵੇ
1: ਅੱਲਾ ਪਾਕ ਨੇ ਖਾਬ ਪੂਰੇ ਦੇ ਕੀਤੇ ਤੇ ਲਾਲਾ ਮੈਂ ਕਿ ਨਾਮ ਨਾਲ ਮੋਬਾਈਲ ਦਾ ਨੰਬਰ ਦਾ ਸਾਇਆ ਕਰੇ ਤੀਜਾ ਪ੍ਰੋਗਰਾਮ ਹੈ ਮੇਰੇ ਕੋਲ ਸਨੇ ਸੀਨਾ ਤੇ ਹੈ ਤੇ ਕੱਲ ਮੈਂ ਉਮਰ ਦੋਸਤ ਕੋਲ ਤੇਰੇ ਨੰਬਰ ਲਿਖਵਾਇਆ
0: ਅੱਛਾ ਅੱਛਾ ਅੱਛਾ ਬਿਲਕੁਲ ਬਿਲਕੁਲ ਨਾਲ ਜ਼ਰੂਰ ਨੰਬਰ ਦੱਸੇ ਸੁਜੀ ਜ਼ਰੂਰ
1: ਜੀ ਜੀ ਅਸਾਂ ਦੋ ਪ੍ਰੋਗਰਾਮ ਬਿਲਕੁਲ ਇਹ ਮਿਸ ਸੀਗੇ ਨੇ ਕੱਲ ਉਮਰ ਦੋਸਤ ਨਹੀਂ ਸਾਡਾ ਕਚਹਿਰੀ
0: ਜੀ ਜੀ ਬਿਲਕੁਲ ਬਿਲਕੁਲ ਜਾ
1: ਮੈਂ ਉਹਦੇ ਕੋਲ ਤੇਰੇ ਜਿਹੜਾ ਨੰਬਰ ਲਿਖਵਾਇਆ
0: ਅੱਛਾ ਇਹ ਤੁਹਾਡੇ ਮੁਹੱਬਤ ਦਾ ਮੈਂ ਮਸ਼ਕੂਰ ਹਾਂ ਜਨਾਬ ਤੁਹਾਡੀਆਂ ਮੁਹੱਬਤਾਂ ਦਾ
1: ਇਹ ਖਾਬ ਤੇਰੇ ਨਾਲ ਅੱਲਾ ਪਾਕ ਨੇ ਜਿਹਨਾਂ ਦਿਖਾਇਆ ਵੀ ਤੇ ਅੱਲਾ ਪਾਕ ਨੇ ਜਿਹਨਾਂ ਉਹਨਾਂ ਦਾ
0: ਮੁਸਲਮਾਨ ਦਾ ਇੱਕ ਸਭ ਤੋਂ ਵੱਡਾ ਖਾਬ ਹੁੰਦਾ ਹੈ ਕਿ ਮੈਂ ਵਣਾ ਮਦੀਨਾ ਵਾਂਗ ਕੇ ਦੇਖਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਾਲੈ ਵਸੱਲਮ ਦਾ ਰੋਜ਼ਾ ਦੇਖਾਂ ਕਿਆ ਤੁਹਾਡਾ ਇਹ ਖਾਬ ਹੈ
1: ਬੇਸ਼ੱਕ ਸਰ ਜੀ ਇਹ ਖਾਬ ਮੈਂ ਅੱਲਾ ਪਾਕ ਮੈਂ ਕੋ ਆਪਣੇ ਘਰ ਦੇ ਵਿੱਚ
0: ਸੁਭਾਨ ਅੱਲਾ ਸੁਭਾਨ ਅੱਲਾ ਸਹੀ
1: ਅੱਲਾ ਪਾਕ ਦੀ ਵੱਡੀ ਮਿਹਰਬਾਨੀ ਤੇ ਉਹਦੀ ਕਰਮ ਨਵਾਜ਼ੀ ਮੈਂ ਉੱਤੇ 55 ਸਾਲ ਮੇਰੀ ਤਕਰੀਬਨ ਉਮਰ ਹੈ
0: ਮਾਸ਼ਾ ਅੱਲਾ ਯਾਨੀ ਕਿ ਖਾਬ ਪੂਰਾ ਥਿਆ ਹੈ ਹੁਣ ਮੁਮਤਾਜ਼ ਬਿਰਾ ਬਹੁਤ ਸਾਰੇ ਸਾਰੇ ਬੇਣੀਆਂ ਵੀ ਸੁਣਦੇ ਬੈਠੇ ਹਨ ਮਾਮਾ ਵੀ ਸੁਣਦੇ ਬੈਠੇ ਹਨ ਤੇ ਉਹ ਵੀ ਹੱਥ ਚਈ ਬੈਠੇ ਕਿ ਅੱਲਾ ਪਾਕ ਸਾਰਾ ਵੀ ਇਹ ਖਾਬ ਪੂਰਾ ਕਰੇ ਚਜ ਕੇ ਅਸਾਂ ਹੀ ਵਾਂਗ ਕੇ ਮਦੀਨਾ ਦੇਖੂ ਕਾਬੇ ਦੇ ਗੁੱਥੂ ਉਹਨਾਂ ਕੋ ਵੀ ਦੁਆ ਦਿਓ ਕਿ ਅੱਲਾ ਤਾਲਾ ਜੇ ਰਹੇ ਨਾ ਉਹਨਾਂ ਦਾ ਵੀ ਖਾਬ ਪੂਰਾ ਕਰੇ
1: ਅੱਲਾ ਪਾਕ ਖਾਨੇ ਕਾਬੇ ਕੋਲ ਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਰੋਜ਼ੇ ਮੁਬਾਰਕ ਕੋਲ ਕਹਿ ਕੋ ਵੀ ਮਾਰੂਮ ਨਾ ਕਰੇ ਤਾਂ ਅੱਲਾ ਪਾਕ ਸਾਰਾ ਕੁ ਦਿਖਾਵੇ
0: ਆਮੀਨ ਆਮੀਨ ਬਹੁਤ ਸੋਹਣੀ ਦੁਆ ਕੀਤੀ ਵੇ ਕੀਮਤੀ ਦੁਆ ਕੀਤੀ ਵੇ ਜਨਾਬ
1: ਜੀ ਸਰ ਜੀ ਸਰ ਜੀ ਸਰ ਪਾਕ
0: ਸਾਹਿਬ ਜੀ ਜੀ ਬੜੀ ਮਿਹਰਬਾਨੀ ਆਪਣਾ ਕੀਮਤੀ
1: ਕਿਹੜਾ
0: ਗਾਣਾ ਹੋਵੇ ਸਹੀ ਕੋਈ ਆਂਦਾ ਹੈ ਜੀ ਅੱਛਾ ਕਮੀਜ਼ ਤੇਰੀ ਕਾਲੀ ਤੇ ਸੋਹਣੇ ਫੁੱਲਾਂ ਵਾਲੀ ਹੈ ਠੀਕ ਹੈ ਜੀ ਠੀਕ ਹੈ ਜੀ ਬੜੀ ਮਿਹਰਬਾਨੀ ਮੁਮਤਾਜ਼ ਵੀਰ ਆਪਣਾ ਖਿਆਲ ਰੱਖੋ ਬੜੀ ਮਿਹਰਬਾਨੀ ਜੀ ਜੀ ਜਨਾਬ ਮੁਮਤਾਜ਼ ਬਿਰਾ ਸੋਹਣੀਆਂ ਗਾਲੀਆਂ ਕਰਕੇ ਗਏ ਨਾਲ ਖਿਲ ਗੱਪ ਵੀ ਕੀਤੀ ਸੀ ਤੇ ਦਵਾਈਆਂ ਵੀ ਦੇ ਕੇ ਗਏ ਹਨ ਜਨਾਬ ਮੁਫਤੀ ਜਿਹਾ ਸਾਰੇ ਲਿਸਨਰਸ ਦੇਖੋ ਤੂੰ ਅੱਗੋਂ ਦਵਾਈਆਂ ਵੀ ਮਿਲਦੇ ਪੈਣ ਤੇ ਅੱਲਾ ਕਰੇ ਜੋ ਦਵਾਈਆਂ ਅੱਲਾ ਪਾਕ ਆਪਣੇ ਬਰਗਾਜ ਕਬੂਲ ਕਰੇ ਅਸਲਾਮੁ ਅਲੈਕੁਮ
1: ਵਾਲੇਕੁਮ ਸਲਾਮ ਆਦਿਲ ਸਿਆਲ ਸਾਹਿਬ
0: ਆਖਦੇ ਨਾ ਕਿ ਦੇਰ ਆਏ ਦਰੁਸਤ ਆਏ ਠੀਕ ਹੈ
1: ਤੁਹਾਨੂੰ ਪ੍ਰੂਫ ਵਧਾਂ ਕੋਈ
0: ਰੱਖੀ ਬੈਠੇ ਸੁਣਿਆ ਕੇ ਅੱਜ ਅਸੀਂ ਕਿਹੜੇ ਟਾਪਿਕ ਤੇ ਗੱਲ
1: ਖਾਬ ਦੇ ਬਾਰੇ
0: ਜੀ ਜੀ ਬਿਲਕੁਲ ਬਿਲਕੁਲ ਕੀ ਆਖਣਾ
1: ਚਾਹਨਾ ਜਿਹੜੇ ਅਸੀਂ ਖਾਬ ਦੇਦੇ ਹਾਂ ਨਾ
0: ਜੀ
1: ਅਗਰ ਉਹ ਬਾਰੇ ਮਿਹਨਤ ਨਾ ਕਰੂ ਖਾਬਾਂ ਦੇ ਬਾਰੇ
0: ਮਿਹਨਤ ਸ਼ਰਤ ਹੈ ਜਨਾਬ
1: ਮਿਹਨਤ ਸ਼ਰਤ ਖਾਬਾਂ ਨੂੰ ਪੂਰਾ ਕਰਨ ਵਾਸਤੇ ਖਾਬ ਜੇ ਰਹੇ ਖਾਬ ਅਮੀਰ ਤੇ ਗਰੀਬ ਦੇ ਫਰਕ ਨਹੀਂ
0: ਆਉਂਦਾ ਦੋਵਾਂ ਖਾਬ
1: ਅੱਲਾਹ ਤਾਲਾ ਸਾਰਿਆਂ ਕੋ ਖਾਬ ਲਿਖੀਂਦਾ
0: ਬਿਲਕੁਲ ਬਿਲਕੁਲ
1: ਅਮੀਰਾਂ ਤੇ ਗਰੀਬਾਂ ਦੇ ਖਾਬ ਜੇ ਰਹੇ ਇੱਕੋ ਰੰਗ ਹੋਣ ਕਹਿੰਦੇ ਪੂਰੇ ਥੀਂਦੇ ਜਾਂ ਕਹਿੰਦੇ ਨਹੀਂ ਥੀਂਦੇ
0: ਬਿਲਕੁਲ ਬਿਲਕੁਲ ਬਿਲਕੁਲ
1: ਹਾਂ ਤੇ ਇਨਸਾਨ ਖਾਬ ਦੇ ਜਾਏ ਤੇ ਖਾਬ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੋਣ ਤੇ ਉਹਨਾਂ ਖਾਬਾਂ ਦੀ ਕੋਸ਼ਿਸ਼ ਇਨਸਾਨ ਕਰੇ ਜੋ ਉਹ ਪੂਰੇ ਕਰੇ ਦੁਨੀਆਂ ਦੇ ਵਿੱਚ
0: ਬਿਲਕੁਲ ਬਿਲਕੁਲ ਤੇ ਰਮਜ਼ਾਨ ਕੁਲਾਸ਼ੀ ਸਾਹਿਬ ਕੋਈ ਲੋਕ ਇਵੇਂ ਹੁੰਦੇ ਜਿਹੜੇ ਰਾਤ ਕੋ ਸੁੱਤੀ ਜਾਂਦੇ ਖਾਬ ਦੇਖਦੇ ਨੇ ਬੜਾ ਮਜ਼ੇ ਦਾ ਖਾਬ ਆਉਂਦਾ ਫਜਰ ਲਈ ਉੱਠਦੇ ਨੇ ਤੇ ਭੁੱਲਾ ਪਿਆ ਆਉਂਦਾ ਤੁਹਾਡੇ ਨਾਲ ਇਵੇਂ ਥੀਂਦਾ ਜਾਂ ਤੁਹਾਨੂੰ ਖਾਬ ਯਾਦ ਆਉਂਦਾ
1: ਉਹ
0: ਯਾਦ ਰਹਿੰਦਾ ਹੈ ਬਿਲਕੁਲ ਬਿਲਕੁਲ ਇਹਨੂੰ ਤੇ ਮੈਂ ਇਨਸ਼ਾ ਅੱਲਾਹ ਗੱਲ ਕਰਿਆ ਸਾ ਤੁਹਾਨੂੰ ਜੀ ਬਿਲਕੁਲ ਬਿਲਕੁਲ
1: ਬਾਕੀ ਤੁਹਾਡੇ ਸਾਰੇ ਸੋਹਣ ਵਾਲੇ ਮੁਲਾਜ਼ਮ ਤੇ ਨਿਮਤੁੱਲਾ ਰਹੀ ਸਾਹਿਬ ਤੇ ਹਾਜੀ ਸੈਫੁੱਲਾ ਸਲੀਮ ਕਦੀ ਖੇਲ ਸਾਰੇ ਮੇਰਾ ਸਲਾਮ ਬਾਈ ਥੋੜੀ ਵਜ੍ਹਾ ਕਰ ਪਾਣੀ ਕੋਨੀ ਦੁਆ ਕਰ ਬੋਰਿੰਗ ਤਰ ਠੀਕ ਥੀ ਵਣੀ
0: ਆਮੀਨ ਆਮੀਨ ਜਨਾਬ ਬੋਰਿੰਗ ਤਰ ਜਲਦੀ ਠੀਕ ਥੀ ਵਣੀ ਜੀ ਜਨਾਬ ਰਮਜ਼ਾਨ ਕੁਲਾਚੀ ਸਾਹਿਬ ਇਨ ਟਰਮਸ ਐਨ ਲਾਈਨ ਤੇ ਹਨ ਇਲਾਕਾ ਰਣਜ਼ਈ ਕੁਲਾਚੀ ਤੋਂ ਆਦਨ ਕੇ ਸਰ ਬੋਰਿੰਗ ਖਰਾਬ ਹੈ ਪਾਣੀ ਦੀ ਤਕਲੀਫ ਹੈ ਅੱਲਾਹ ਤਾਲਾ ਇਹਨਾਂ ਦਾ ਬੋਰਿੰਗ ਬਣਾ ਦੇਵੇ ਤੇ ਪਾਣੀ ਦੀ ਤਕਲੀਫ ਖਤਮ ਕਰ ਰਹੇ ਤੇ ਇਹ ਟਾਈਮ ਅਸਰ ਟਾਂਗ ਦੇ ਵਸੇ ਵਿੱਚ ਜਿੱਥੇ ਜਿੱਥੇ ਵੀ ਪਾਣੀ ਦੀ ਕਮੀ ਹੈ ਸਹੀ ਸਾਡੀਆਂ ਮਾਵਾਂ ਬਹਿਣੀਆਂ ਬੇਰਾ ਮਟਕੇ ਚਾਹੀਏ ਹੋਈ ਗੜੇ ਚਾਹੀ ਹੋਈ ਤੇ ਪਾਣੀ ਭਰੇਂਦੇ ਹਨ ਯਾ ਵੱਲ ਜਰਾ ਹੈ ਟਰੈਕਟਰ ਦੇ ਉੱਤੇ ਮੋਟਰਸਾਈਕਲਾਂ ਤੇ ਗੱਦਾ ਗਾੜੀ ਤੇ ਬੇਲ ਗਾੜੀ ਤੇ ਵੰਜ ਕੇ ਤੇ ਪਾਣੀ ਭਰ ਕੇ ਦੂਰ ਦਰਾਜ਼ ਇਲਾਕਿਆਂ ਕੋਲ ਆਣੇਂਦੇ ਹਨ ਜਨਾਬ ਮੈਂ ਕੋ ਡਾਢਾ ਦੁੱਖ ਥੀਂਦਾ ਹੈ ਜਿਹੜੇ ਵੇਲੇ ਮੈਂ ਆਪਣੇ ਦਿਹਾਤਾਂ 'ਚ ਦੇਖਦਾ ਕਿ ਸਾਡੇ ਬਹਿਣੀਆਂ ਸਿਰ 'ਤੇ ਘੜਾ ਚਾਹ ਕੇ ਪਿਆਸ ਬੁਝਾਉਣ ਦੇ ਵਾਸਤੇ ਬੜੇ ਪਰਤੇ ਕੋਲੋਂ ਸਫ਼ਰ ਕਰਕੇ ਪਾਣੀ ਭਰਨ ਭਰ ਕੇ ਅਤੇ ਘਰ ਦੁਆਉਂਦੇ ਪਏ ਹੁੰਦੇ ਯਕੀਨ ਕਰੋ ਕਿ ਇਹ ਮੰਜ਼ਰ ਦੇਖ ਕੇ ਮੈਂ ਕੋਈ ਡਾਢੀ ਦੁੱਖ ਥੀਂਦਾ ਡਾਢੀ ਤਕਲੀਫ ਥੀਂਦੀ ਹੈ ਲੇਕਿਨ ਕੁਝ ਕਰ ਨਾ ਸਕਦੇ ਕੁਝ ਕਰ ਨਾ ਸਕਦੇ ਕਮ ਅਜ਼ ਕਮ ਦੁਆ ਕਰ ਸਕਦੇ ਹੈ ਕਿ ਸਾਡੇ ਵਸੇਬ ਦੀ ਵੀ ਜਿਤਨੇ ਵੀ ਇਲਾਕੇ ਹਨ ਜਿੱਥੇ ਪਾਣੀ ਦੀ ਕਿੱਲਤ ਹੈ ਪਾਣੀ ਦੀ ਤਕਲੀਫ ਹੈ ਸਾਡੇ ਬਹਿਣੀਆਂ ਸਾਡੇ ਮਾਂ ਸਾਡੇ ਬਾਲ ਸਾਡੇ ਬੱਚੇ ਤਾਲੀਮ ਜੇ ਸ਼ਾਇਦ ਕੋਲ ਮਹਿਰੂਮ ਰਹਿ ਵੇਂਦੇ ਕਿਉਂ ਪਾਣੀ ਭਰੇਂਦੇ ਰਹਿ ਵੇਂਦੇ ਹਨ ਤਾਂ ਅੱਲਾਹ ਤਾਲਾ ਜੇ ਰਹੇ ਇਹ ਪਾਣੀ ਦੀ ਕਿੱਲਤ ਕੋ ਖਤਮ ਫਰਮਾਵੇ ਕੋਈ ਵਸਬਾ ਐਸਾ ਨਾ ਹੋਵੇ ਜਿੱਥਾ ਪਾਣੀ ਦੀ ਤਕਲੀਫ ਹੋਵੇ ਕੁਝ ਦੁਬਾਰਾ ਪਹਿਲੇ ਸਹੀ ਇਕਬਾਲ ਮੈਂ ਕੋ ਮਿਲਾ ਬਾਜ਼ਾਰ ਦੇ ਵਿੱਚ ਤਾਂ ਮੈਂ ਉਹਦੇ ਕੋਲ ਪੁੱਛਾ ਮੈਂ ਕਿਹਾ ਕਹਿੰਦਾ ਪੁੱਤਰ ਹੈ ਕਿਵੇਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਿਆ ਤੂੰ ਮੈਂ ਕੋ ਦੱਸਾਂ ਤਾਂ ਮੈਂ ਉਹਦੇ ਕੋਲ ਪੁੱਛਾ ਮੈਂ ਕਿ ਸਕੂਲ ਪੜ੍ਹਦਾ ਕਿਹੜੀ ਕਲਾਸ 'ਚ ਅਕਸ ਮੈਂ ਸਕੂਲ ਨਾ ਪੜ੍ਹਦਾ ਮੈਂ ਕਿਹਾ ਬੜਾ ਮੈਂ ਕੋ ਅਫਸੋਸ ਥਿਆ ਮੈਂ ਕਿ ਸਕੂਲ ਕਿਉਂ ਨਹੀਂ ਪੜ੍ਹਦਾ ਬੇਟਾ ਅਕਸ ਕਿ ਮੈਂ ਪਾਣੀ ਭਰੇ ਨਾ ਹਾਂ ਯਕੀਨ ਕਰੋ ਮੇਰਾ ਜਿਸਮ ਕੰਡੇ ਕੰਡੇ ਥੀ ਗਏ ਜਲੇ ਗੱਲ ਮੈਂ ਸੁਣੀ ਨਾ ਮੈਂ ਕਿ ਪਾਣੀ ਭਰੇ ਨਾ ਅਕਸ ਵੱਡਾ ਬਿਰਾ ਕੰਮ ਤੋਂ ਲਗਾ ਵੇਂਦਾ ਅਬੂ ਜੇ ਰਹੇ ਉਹ ਬਈ ਸ਼ਹਿਰ ਕੋਲ ਬਹਿ ਰਹੇ ਮਜ਼ਦੂਰੀ ਕਰੇਂਦਾ ਹੈ ਪਿੱਛੋਂ ਮੈਂ ਹੋਣਾ ਹਾਂ ਤਾਂ ਅੰਮਾ ਮੈਂ ਕੋ ਆਖੇ ਜੋ ਤੇਰੀ ਜ਼ਿੰਮੇ ਹੈ ਕਿ ਤੂੰ ਜਾਨਵਰਾਂ ਵਾਸਤੇ ਵੀ ਅਤੇ ਘਰ ਦੇ ਪੀਵਣ ਵਾਸਤੇ ਪਾਣੀ ਦਾ ਬੰਦੋਬਸਤ ਕਰੇ ਸੈਂ ਮੈਂ ਫਜਰ ਲਈ ਪਾਣੀ ਭਰਨ ਵੇਨਾ ਵੱਤ ਮੈਂ ਆਉਂਦੇ ਆਉਂਦੇ ਮੈਂ ਕੋਈ 11-12 ਵਜ ਵੇਂਦੇ ਹਨ ਉਹ ਪਾਣੀ ਮੈਂ ਪੂਰਾ ਕਰੇਨਾ ਵੱਤ ਮੈਂ 3-4 ਵਜੇ ਵੱਧ ਪਾਣੀ ਦੀ ਤਲਾਸ਼ ਵਿੱਚ ਨਿਕਲ ਵੇਨਾ ਵੱਤ ਮੈਂ ਸ਼ਾਮ ਕੋ ਆ ਕੇ ਅਤੇ ਜਾਨਵਰਾਂ ਨੂੰ ਪਾਣੀ ਪੂਰਾ ਕਰੇਂਦਾ ਹਾਂ ਇੱਕ ਤਾਂ ਆਖਸ ਕਿ ਚਾਚਾ ਮੇਰੀ ਸਾਰੀ ਦੀਵਾਰੀ ਮੈਂ ਗੁਜ਼ਰ ਵੇਂਦੀ ਮੈਂ ਕੋ ਦੱਸ ਮੈਂ ਕਿਹੜੇ ਟਾਈਮ ਸਕੂਲ ਵਾਂ ਤਾਂ ਯਕੀਨ ਕਰੋ ਕਿ ਮੇਰੇ ਕੋਲ ਕੋਈ ਅਲਫਾਜ਼ ਕੋ ਨਹੀਂ ਹਨ ਇਹ ਦੁੱਖ ਤਕਲੀਫ ਦੇ ਸਿਵਾਏ ਦੁਆ ਦੇ ਅੱਲਾਹ ਤਾਲਾ ਕਿਤੇ ਵੀ ਪਾਣੀ ਦੀ ਕਿੱਲਤ ਨਾ ਹੋਵੇ ਜੀ ਜਨਾਬ ਖਾਬ ਦੇਖਦੇ ਪਏ ਹਨ ਅਸਾਡੇ ਵਜ਼ਬੇ ਦੇ ਲੋਕ ਵੀ ਅਸਾਡੇ ਵਸੇਬ ਦੇ ਲੋਕ ਵੀ ਖਾਬ ਦੇਖਦੇ ਹਨ ਕਿ ਅਸਾਡੇ ਵਜ਼ਬੇ ਦੀਆਂ ਮਹਿਰੂਮੀਆਂ ਖਤਮ ਥੀ ਸਨ ਅਸਾਡੇ ਜਿਹੜੇ ਮਸਾਇਲ ਹਨ ਪਾਣੀ ਦੀ ਕਮੀ ਹੈ ਰੋਡ ਕੋਨੀ ਯਾ ਤਾਲੀਮ ਦਾ ਨਿਜ਼ਾਮ ਸਹੀ ਨਹੀਂ ਸਕੂਲ ਕੋਨੀ ਖਾਬ ਅਸਾਂ ਦੇਖਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਵੀ ਅੱਛੇ ਹਸਪਤਾਲਾਂ ਹੋ ਸਨ ਅੱਛੇ ਰੋਡ ਹੋ ਸਨ ਅੱਛੇ ਟਿਊਬਵੈਲ ਹੋ ਸਨ ਲੇਕਿਨ ਇਹ ਖਾਬ ਕੱਢਣ ਤਾਬੀਰ ਪਕੜੇ ਸਨ ਕੱਢਣ ਇਹ ਮਹਿਰੂਮੀਆਂ ਖਤਮ ਥੀ ਸਨ جناب ایک لائن تے دیکھن دے دیاں کون ہے. السلام علیکم.
1: السلام علیکم.
0: وعلیکم السلام جی, سرائیکی پروگرام میں خوش آمدید. کون کیری جا تو لائن تے؟ جی جناب سگنل ڈراپ تھی ہونے دی وجہ کولو کال ڈراپ تھی گئی, لیکن ول تسا کال کرے سو اپنا خواب بیان کرے سو تے خواب دی. جی جناب سونیا خان بہاولپور تو سارے نال ہیں. آدھی ہے کہ عادل بیرا سرائیکی پروگرام پھلاں بھری چنگیر سارا فیوریٹ پروگرام ہے, اسا سارے سہیلیاں رل کے سننے ہیں. تے جرا تسا عنوان گن کے آندے ہوئے, یقین کرو کہ بڑے قیمتی عنوان گن کے آندے ہوئے. اگر کوئی اندو تو غور و فکر کرے تا اون دی زندگی دی وچ اچھی تبدیلی آ سکدی ہے. تے جرا اج تسا خواب دے بارے دی وچ عنوان گن کے آ بیٹھے ہوئے, تا میرا خواب ہے کہ میں کو اللہ تعالیٰ اچھے دوست عطا کرے, تا میں کو اللہ تعالیٰ خواب دی تعبیر تھی ہے, خواب پورا تھی اللہ تعالیٰ نے میں کو مخلص دوست عطا کی تھی. سونیا خان بہو مہربانی پروگرام دی وچ شامل تھی ہون واسطے. ایک کال گننی ہے جناب. السلام علیکم.
1: السلام علیکم.
0: وعلیکم السلام جی, کون کیری جا تو انٹم سیڈے نال لین تھی وے؟
1: میں اکبر شیخ اتار کو.
0: شیخ اتار جی وے اکبر زمان صاحب تسا جی وہ کیا حالین؟
1: پہلے جوڑے
0: شکر ہے. اکبر زمان بیرا اے دسا کوئی خواب ڈٹھے جرا پورا تھی ہوے تے زندگی دی وچ؟
1: ہاں بڑی گل وے کرے نہیں نہ پہلے.

0: ਏਜੇ ਹਾਲ ਚ ਨਿੰਦਰਾਂ ਆਂਦਨ ਮੂੰਜ ਮਲਾਲ ਚ ਨਿੰਦਰਾਂ ਆਂਦਨ ਏਜੇ ਹਾਲ ਚ ਨਿੰਦਰਾਂ ਆਂਦਨ ਤੈਂ ਜੋ ਆਖੇ ਖਾਬ ਚ ਮਿਲਸਾਂ ਏਜੇ ਹਾਲ ਚ ਨਿੰਦਰਾਂ ਆਂਦਨ ਬਿਲਕੁਲ ਜਨਾਬ ਬਿਲਕੁਲ ਇਹ ਲੇਕਿਨ ਵੱਧ ਵੀ ਇਨਸਾਨ ਦੀ ਜ਼ਿੰਦਗੀ ਦੀ ਵੀ ਛੋਟੇ ਮੋਟੇ ਖਾਬ ਹੁੰਦੇ
1: ਯਾਰ ਕੇ ਜ਼ਿੰਦਗੀ ਬਸ ਰਾਤ ਨਹੀਂ ਖਾਬ ਆ ਲੈਗੇ ਜੋ ਖੈਰ ਫਜਰ ਸੀ ਵੇ ਜੋ ਕਈ ਹਾਲਾਤ ਦੀ ਜੋ ਗੜਬੜ ਨਾ ਹੋ ਜੇ
0: ਬਿਲਕੁਲ ਬਿਲਕੁਲ ਕੀਮਤੀ ਗੱਲ ਇਹ ਵੀ ਇੱਕ ਅੱਛਾ ਖਾਬ ਹੈ
1: ਜਰਾ ਸੇ ਹੁਸਾਰ ਕੋ ਤਾਜ਼ ਵੇ ਇਲਾ ਕਾ ਸਾਰਾ ਹੀ ਵੇ ਸੀ ਜੋ ਬਸ ਅੱਲਾ ਮਾਨ ਦੇ ਵੇ
0: ਆਮੀਨ ਆਮੀਨ ਅੱਲਾ ਪਾਕ ਤੋ ਕੋ ਖੁਸ਼ ਰੱਖੇ ਜਨਾਬ ਸਾਰੇ ਕੋਲ ਟਾਈਮ ਥੋੜਾ ਹੈ ਖਬਰਾਂ ਸੁਣਨੇ ਆ ਵਲ ਤੁਹਾਰੇ ਨਾਲ ਅਗਰ ਵੱਧ ਤੁਸੀਂ ਕਾਲ ਕਰ ਦੇ ਇਨਸ਼ਾਅੱਲਾ
1: ਖਬਰਾਂ ਦੇ ਬਾਅਦ ਤੌਲੇ ਵਾਲਾ ਗਾਣਾ ਦੇਵੇ ਜੋ ਦਰਜੀ ਕੀ ਕਮੀਜ਼ ਸੀ ਦੇ
0: ਅੱਛਾ ਦਰਜੀ ਕਮੀਜ਼ ਸੀ ਦੇ ਹੈ ਤੇ ਕਮੀਜ਼ ਕਿਹੜੀ ਹੋਵੇ ਚਿੱਟੀ ਹੋਵੇ ਕਾਲੀ ਕਿਹੜਾ ਸੂਟ ਗਿੱਦੀ ਪਾਵੇ ਅੱਛਾ ਅੱਛਾ ਅੱਛਾ ਚਿੱਟਾ ਜੋੜਾ ਪਾਉਂਦੇ ਵੇ
1: ਬਸ ਤੂੰ ਇਹ ਗਾਣਾ ਤੌਲੇ ਵਾਲਾ ਸੁਣਾਵੇ ਖਬਰਾਂ ਦੇ ਬਾਅਦ ਤੇ ਖਬਰਾਂ ਵੀ ਸੁਣਾਵੇ
0: ਉਹ ਤਾਂ ਠੀਕ ਹੈ ਲੇਕਿਨ ਚਿੱਟੇ ਜੋੜੇ ਤਾਂ ਬੰਦਾ ਬੜਾ ਸੋਹਣਾ ਲੱਗਦਾ ਨਜ਼ਰ ਨਾ ਲੱਗ ਵਜੇ ਨਾ ਸ਼ੇਖ ਉਤਾਰ ਤੂੰ ਸਾਡੇ ਨਾਲ ਹਨ ਸਜਣ ਆ ਦਿਨ ਕੇ ਜਰਾ ਹੈ ਨਾ ਅੱਜ ਕੱਲ ਜਰਾ ਹੈ ਨੀਂਦਰਾ ਕੀ ਥਾਂ ਆਂਦਨ ਤੇ ਅੱਜ ਕੱਲ ਜਰਾ ਹੈ ਖਾਬ ਕੀ ਥਾਂ ਆਂਦਨ ਬਿਲਕੁਲ ਜਨਾਬ ਲੇਕਿਨ ਗੱਲ ਹੈ ਕਿ ਖਾਬ ਦੇਖਣੇ ਚਾਹੀਦੇ ਖਾਬਾਂ ਦੀ ਤਾਬੀਰ ਆਖਿਰ ਥੀਂਦੀ ਹੈ ਅੱਛੇ ਖਾਬ ਇਨਸਾਨ ਕੋ ਜ਼ਰੂਰ ਦੇਖਣੇ ਚਾਹੀਦੇ ਸਜਣੋ ਅਸਹਿਰਾ ਤੁਹਾਡਾ ਸਾਥ ਜ਼ਰੂਰ ਜਾਰੀ ਰਾਸੀ ਲੇਕਿਨ ਦਰਮਿਆਨ ਦੇ ਵਿੱਚ ਤੁਹਾਨੂੰ ਹਾਲਾਤ ਹਾਜ਼ਰਾਂ ਕੋਲੋਂ ਬਾਖਬਰ ਰੱਖਣ ਦੇ ਵਾਸਤੇ ਛੋਟੀ ਜਿਹੜੀ ਨਿਊਜ਼ ਬ੍ਰੇਕ ਗਿਣਸੂ ਜਿਹਦੇ ਵਿੱਚ ਤੁਸੀਂ ਸੁਣ ਸੋ ਕਿ ਇਹ ਟਾਈਮ ਕੀ ਜਿਹੜਾ ਹੈ ਮੌਸਮ ਦੀ ਕਿਆ ਸੂਰਤ ਹਾਲ ਹੈ ਖੇਲ ਦੇ ਮੈਦਾਨਾਂ ਦੇ ਵਿੱਚ ਕੀ ਥੀਂਦਾ ਪਿਆ ਹੈ ਸਿਆਸੀ ਸਰਗਰਮੀਆਂ ਕਿਵੇਂ ਚੱਲਦੀਆਂ ਪਈਆਂ ਹਨ ਤਾਂ ਬਖਬਰ ਰੱਖਣ ਦੇ ਵਾਸਤੇ ਰੇਡੀਓ ਅਮਨ 88.4 ਟਾਂਗ ਤੁਹਾਡੇ ਨਾਲ ਨਾਲ ਹੈ ਤੇ ਨਜ਼ਮਾਨ ਖਟਕ ਸਾਹਿਬ ਆ ਗਏ ਹਨ ਤੁਹਾਡੇ ਵਾਸਤੇ ਜਿਹੜਾ ਹੈ 8 ਵਜੇ ਦਾ ਬੁਲੇਟਿਨ ਪਲੇ ਕਰਨ ਦੇ ਵਾਸਤੇ ਹਾਜ਼ਰ ਹਨ ਛੋਟੀ ਜਿਹੀ ਬ੍ਰੇਕ ਹੋ ਸੀ ਨਿਊਜ਼ ਬੁਲੇਟਿਨ ਦੀ ਤੁਸੀਂ ਖਬਰਾਂ ਸੁਣ ਸੋ ਤੇ ਵਾਤਾ ਸਾਰਾ ਤੁਹਾਡਾ ਸਾਥ ਜਾਰੀ ਰਹਾ ਸੀ ਵੰਜਣਾ ਕਿੱਥਾ ਵੀ ਨਹੀਂ
2: It's 8 o'clock.
3: It's 8 o'clock.
2: Hourly time check is brought to you by Radio Aman. Jean Rang Aman.

0: ਵੈਲਕਮ ਬੈਕ, ਵੈਲਕਮ ਬੈਕ ਸੱਜਣੋ। ਇਹ ਆਵਾਜ਼ ਹੈ ਰੇਡੀਓ ਅਮਨ ਐਫ ਐਮ 88.4 ਟਾਂਗ ਦੀ, ਅਤੇ ਤੁਸੀਂ ਸਮਾਤ ਫਰਮੇ ਦੇ ਪਿਆਰੇ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ, ਅਤੇ ਮੈਂ ਹਾਂ ਤੁਹਾਡਾ ਆਰ ਜੇ ਮੁਹੰਮਦ ਆਦਿਲ ਸਿਆਲ ਜੀ। ਸੱਜਣੋ, ਕਿਆ ਹਾਲ ਹਨ? ਖਾਬ ਤਾਂ ਨਵੇੜੇ ਦੇ ਪੈ ਜੀ ਜਨਾਬ, ਖਾਬ ਦੇਖਣੇ ਚਾਹੀਦੇ ਹਨ। ਖਾਬਾਂ ਦੇ ਨਾਲ ਇਨਸਾਨ ਆਪਣੇ ਆਪ ਕੋ ਬਿਹਤਰ ਮਹਿਸੂਸ ਕਰਦੇ, ਅੱਗ ਉੱਤੇ ਬਿਹਤਰੀ ਦੀ ਤਰਫ ਰਹਿੰਦਾ ਹੈ। ਤੁਹਾਡੇ ਕਮੈਂਟਸ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੋ। ਗੋਹਰ ਜ਼ਮਾਨ ਮੁਸਖਿਲ ਮਹੱਲਾ ਸ਼ੇਖ ਹਾਲੇ ਤੋਂ ਮੈਸੇਜ ਭੇਜਾ ਹੈ, ਆਦੇ ਹਨ ਕਿ ਆਦਿਲ ਸਿਆਲ ਬਿਰਾਜ ਸੋਹਣਾ ਉਨਵਾਨ ਗਿਨ ਕੇ ਆਈ ਵੇ। ਖਾਬਾਂ ਦੇ ਹਵਾਲੇ ਦੇ ਨਾਲ ਆਪ ਲਿਖਦਨ ਕਿ ਖਾਬ ਜਿਹੜੇ ਹਨ ਉਹ ਹਕੀਕਤ ਹਨ। ਹਰ ਬੰਦਾ ਖਾਬ ਦੇਦਾ ਹੈ, ਲੇਕਿਨ ਅਸਾਂ ਖਾਬ ਤਾਂ ਦੇਦੇ ਹਾਂ ਕਿ ਅਸਾਡੇ ਬਾਲ ਜਿਹੜੇ ਹਨ ਪੜ੍ਹ ਲਿਖ ਕੇ ਅਤੇ ਬਾ ਅਦਬ ਬਾ ਅਖਲਾਕ ਬਣ ਵਜਣ। ਅਸਾਂ ਖਾਬ ਦੇਖਦੇ ਹਾਂ ਕਿ ਅਸਾਂ ਕੋਈ ਅੱਛੀ ਜਾਬ ਮਿਲ ਵਜੇ। ਅਸਾਂ ਖਾਬ ਦੇਖਦੇ ਹਾਂ ਕਿ ਸਾਡਾ ਅੱਛਾ ਘਰ ਹੋਵੇ। ਅਸਾਂ ਖਾਬ ਦੇਖਦੇ ਹਾਂ ਕਿ ਅਸਾਂ ਲੋਕਾਂ ਦੇ ਨਾਲ ਅਖਲਾਕ ਨਾਲ ਪੇਸ਼ ਆਊਂ ਤਾਂ ਕਿ ਅਸਾਂ ਕੋਈ ਲੋਕ ਅੱਛਾ ਗਿਣਨ। ਲੇਕਿਨ ਮਸਲਾ ਇਹ ਕਿ ਸਿਰਫ ਅਸਾਂ ਕੰਬਲ ਸਾੜ ਕੇ ਇਹ ਖਾਬ ਹੀ ਦੇਖਦੇ ਹਾਂ। ਇਹਦੇ ਵਾਸਤੇ ਜਿਹੜੀ ਜਸਤਜੂ ਹੈ, ਜਿਹੜੀ ਮਿਹਨਤ ਹੈ, ਉਹ ਨਾ ਕਰੇਂਦੇ ਤਾਂ ਖਾਬ ਤਾਂ ਪੂਰੇ ਥੀ ਸਨ। ਜਿਹੜੇ ਵੇਲੇ ਅਸਾਂ ਚੰਗੇ ਖਾਬ ਦੇਖ ਸੂ ਵੱਲ ਉਹਨਾਂ ਨੂੰ ਮਿਹਨਤ ਵੀ ਕਰੇ ਸੂ ਤਾਂ ਗੌਰ ਜ਼ਮਾਨ ਮੁਸਖਿਲ ਸਾਹਿਬ ਸੋਹਣੀ ਗੱਲ ਕੀਤੀ ਵੇ ਜਨਾਬ ਕਿ ਖਾਬ ਵੀ ਦੇਖਣੇ ਚਾਹੀਦੇ ਹਨ, ਵੱਲ ਉਹਨਾਂ ਕੋ ਪੂਰਾ ਕਰਨ ਦੇ ਵਾਸਤੇ ਜਸਤਜੂ ਵੀ ਕਰਨੀ ਚਾਹੀਦੀ ਹੈ। ਕੀਮਤੀ ਗੱਲ ਕੀਤੀ ਵੇ ਨਾਲ ਹੀ ਸਹੀ ਇਹ ਗੱਲ ਵੀ ਅੱਛਾ। ਅਗਲਾ ਮੈਸੇਜ ਅਸੇ ਕੁ ਡੇਰਾ ਇਸਮਾਇਲ ਖਾਨ ਤੋਂ, ਮੁਹੰਮਦ ਜੁਨੇਦ ਹਨ, ਮੁਹੰਮਦ ਨੁਮਾਨ ਜੁਨੇਦ ਹਨ ਡੇਰਾ ਇਸਮਾਇਲ ਖਾਨ ਤੋਂ, ਆਦਿਨ ਕਿ ਆਦਿਲ ਸਿਆਲ ਬਿਰਾ ਆਪਣੇ ਬਾਲਾਂ ਕੋ ਵੀ ਸਾਕੂ ਖਾਬ ਦਿਖਾਉਣੇ ਚਾਹੀਦੇ ਹਨ, ਲੇਕਿਨ ਉਹ ਖਾਬ ਦਿਖਾਉਣੇ ਚਾਹੀਦੇ ਹਨ ਜਿਹਨਾਂ ਕੋ ਅਸਾਂ ਪੂਰਾ ਕਰ ਸਕੂੰ। ਯਾਨੀ ਕਿ ਅਸਾਂ ਆਪਣੇ ਬਾਲਾਂ ਕੋ ਆਖਤਾ ਛੁੜੇ ਹੈ ਕਿ ਪੁੱਤਰ ਤੈਂ ਵੱਡਾ ਥੀ ਕਿ ਤੈਂ ਪਾਇਲਟ ਬਣਨਾ, ਲੇਕਿਨ ਉਹਦੇ ਵਾਸਤੇ ਜਿਹੜੀ ਉਹਨਾਂ ਕੋ ਤਾਲੀਮ ਦੇਣੀ ਹੈ, ਜਿਹੜਾ ਉਹਨਾਂ ਦੇ ਉੱਤੇ ਖਰਚ ਅਸਾਂ ਕਰਨਾ, ਉਹ ਵਤ ਅਸਾਂ ਪੂਰੇ ਨਾ ਕਰ ਸਕਦੇ। ਜਿਹੜੇ ਵੇਲੇ ਬਾਲ ਵੱਡਾ ਥੀਂਦੇ ਉਹ ਖਾਬ ਡਿੱਠਾ ਹੁੰਦਾ ਕਿ ਮੈਂ ਵੱਡਾ ਥੀ ਕਿ ਪਾਇਲਟ ਬਣਸਾਂ, ਲੇਕਿਨ ਅਸਾਂ ਉਹਨਾਂ ਦੇ ਖਾਬਾਂ ਕੋ ਪੂਰਾ ਨਾ ਕਰ ਸਕਦੇ ਤਾਂ ਉਹਦੇ ਜਿਹੜੇ ਜਜ਼ਬਾਤ ਹਨ ਬਾਲ ਦੇ ਕੋ ਠੇਸ ਮਿਲਦਾ, ਬਲ ਉਹ ਖਾਬ ਦੇਖਣ ਛੋੜ ਦਿੰਦਾ, ਜਸਤਜੂ ਮਿਹਨਤ ਕਰਨ ਛੋੜ ਦਿੰਦਾ। ਲਿਹਾਜ਼ਾ ਜਿਹੜੇ ਖਾਬ ਅਸਾਂ ਦੇਖੂੰ ਬਸ ਉਹਦੇ ਵਾਸਤੇ ਅਣਥੱਕ ਮਿਹਨਤ ਕਰੂੰ ਤਾਂ ਕਿ ਜਿਹੜੇ ਸਾਡੇ ਬਾਲ ਹਨ ਉਹਨਾਂ ਦੇ ਖਾਬ ਪੂਰੇ ਥੀਵੇਨ ਤਾਂ ਕਿ ਉਹ ਵੀ ਕਾਮਯਾਬ ਥੀਵੇਨ। ਤਾਂ ਨੁਮਾਨ ਜੁਨੇਦ ਸਾਹਿਬ ਬਹੁ ਕੀਮਤੀ ਗੱਲ ਕੀਤੀ ਹੋਵੇ ਕਿ ਜਿਹੜਾ ਹੈ ਨਾ ਉਹ ਖਾਬ ਦੇਖਣੇ ਚਾਹੀਦੇ ਹਨ, ਬਾਲਾਂ ਕੋ ਦਿਖਾਉਣੇ ਚਾਹੀਦੇ ਹਨ, ਜਿਹਨਾਂ ਕੋ ਅਸਾਂ ਪੂਰਾ ਕਰਨ ਦੀ ਉਸਤਾਦ ਵੀ ਰੱਖੇਂਦੇ ਹੋ। ਬਿਲਕੁਲ ਜਨਾਬ, ਬਾਲਾਂ ਕੋ ਦਿਖਾਉਣਾ ਚਾਹੀਦਾ ਹੈ, ਬਾਲਾਂ ਕੋ ਸਮਝਾਉਣਾ ਚਾਹੀਦਾ, ਉਹਨਾਂ ਕੋ ਇੱਕ ਖਾਬ ਹੀ ਉਹਨਾਂ ਕੋ ਗੱਲ ਕਰਨੀ ਚਾਹੀਦੀ ਕਿ ਤੈਂ ਵੱਡੇ ਥੀ ਕਿ ਬਣਨਾ ਹੈ, ਅਤੇ ਉਹਦੇ ਉੱਤੇ ਅਸਾਂ ਵੀ ਮਿਹਨਤ ਕਰੇ ਸੋ, ਬਾਲ ਵੀ ਮਿਹਨਤ ਕਰੇ ਸੀ, ਅਤੇ ਇਨਸ਼ਾਅੱਲਾ ਉਹ ਖਾਬ ਜ਼ਰੂਰ ਪੂਰਾ ਥੀ ਸੀ। ਜਨਾਬ ਇੱਕ ਕਾਲ ਆਉਂਦੀ ਪਈ, ਇਹ ਕਾਲ ਗਿਣਨੀ ਹੈ। ਅਸਲਾਮ ਵਾਲੇਕੁਮ।
1: ਅਸਲਾਮ ਵਾਲੇਕੁਮ।
0: ਵਾਲੇਕੁਮ ਸਲਾਮ, ਸੋਹਣੇ ਵੀਰਾ ਕੋ ਫੁੱਲਾਂ ਭਰੀ ਚੰਗੇਰੀ ਚ ਖੁਸ਼ ਆਮਦੀਦ। ਸਮਰਾਨ ਬਿਰਾ ਰੋਡੀ ਖੇਲ ਤੂੰ, ਕਿਆ ਹਾਲ ਇਨ ਜਨਾਬ?
1: ਠੀਕ ਠਾਕ
0: ਸ਼ੁਕਰ ਹੈ। ਸਮਰਾਨ ਬਿਰਾ ਕਿਹੜਾ ਤੁਸਾਂ ਜਿਹੜਾ ਖਾਬ ਦੇਖਦੇ ਹੀ ਵੇ, ਤੂੰ ਕੋ ਯਾਦ ਰਹਿੰਦਾ ਜਾਂ ਭੁੱਲ ਵੈਂਦਾ ਹੈ?
1: ਇਹ ਖਾਬ ਤੋਂ ਯਾਦ ਰਹਿੰਦਾ ਤੇ ਖਾਬ ਵੀ ਵੇ ਕਹਿਣਾ ਹੈ। ਇਹ ਖਾਬ ਅਗਰ ਇਨਸਾਨ ਦੇਖੇ ਚਾ ਇਨਲ ਪਹਿਲੂ ਜ਼ਰੂਰੀ ਹੈ ਤੇ ਮਿਹਨਤ ਕਰਨੀ ਚਾਹੀਏ।
0: ਜੀ ਜੀ ਬਿਲਕੁਲ,
1: ਮਿਹਨਤ ਨਾ ਕਰ, ਮਿਹਨਤ ਬਗੈਰ ਇੱਕ ਸ਼ਾ ਨਹੀਂ ਥਿੰਦੀ,
0: ਨਹੀਂ ਥਿੰਦੀ। ਕੋਈ ਖਾਬ ਹੀ ਨਾ ਜਰਾ ਤੁਹਾਡਾ ਪੂਰਾ ਥਿਆ ਹੋਵੇ। ਮਾਸ਼ਾਅੱਲਾ ਮਾਸ਼ਾਅੱਲਾ ਜੀ ਜੀ,
1: ਅੱਲਾ ਪਾਕ ਅਗਰ ਤੂੰ ਜੈਸੇ ਮੰਗਸੂ ਉਮੀਦ ਰੱਖ ਦੇ, ਉਮੀਦ ਨਹੀਂ ਮੈਂ ਕੋਲ ਤੱਕ ਮੈਂ ਦੇ ਸਹੀ ਕਰੀ।
0: ਅੱਛਾ ਅੱਛਾ, ਬਿਲਕੁਲ ਬਿਲਕੁਲ, ਨਾ ਉਮੀਦ ਮਯੂਸੀ ਕੁਫਰ ਹੈ ਜਨਾਬ, ਮਯੂਸ ਨਹੀਂ ਥਿਉਣਾ।
1: ਜੀ ਜੀ, ਉਮੀਦ ਤਾਂ ਬਹੁ ਜੈਸੇ ਹੋਈ ਕਨਾ ਇਨ
0: ਸ਼ੁਕਰੀ ਜੋ ਹੈ ਅੰਦਰ ਹੀ ਵਜੋ ਗੁਲਾ ਦੀਆਂ ਖਾਬ ਪੂਰੇ ਨਹੀਂ ਥਿੰਦੇ। ਬੇਸ਼ੱਕ ਬੇਸ਼ੱਕ ਜਨਾਬ, ਬਿਲਕੁਲ ਹਰ ਹਾਲ ਚ ਰੱਬ ਸੋਹਣੇ ਦਾ ਸ਼ੁਕਰ ਅਦਾ ਕਰਨਾ। ਸ਼ੁਕਰ ਹੈ ਅੱਲਾ ਪਾਕ ਦਾ ਜਨਾਬ। ਕਹਿ ਯਾਰ ਦੋਸਤ ਕੋ ਅਗਰ ਸਲਾਮ ਦੇਣਾ ਚਾਹੋ ਦੇਵ, ਟਾਈਮ ਵੀ ਥੋੜਾ ਹੈ, ਤੇ ਸਜਣਾ ਨੇ ਅਤਾ ਉੱਲਾ ਖਾਨੀ ਸਖੇਲ ਵੀ ਦੇ ਗਾਣੇ ਦੀ ਫਰਮਾਇਸ਼ ਕੀਤੀ
1: ਹੈ। ਵਾਲੇਕੁਮ
0: ਸਲਾਮ, ਵਾਲੇਕੁਮ ਸਲਾਮ ਜੀ ਜਨਾਬ। ਗਰਾ ਕਹੂ ਤੂੰ ਰਮਜ਼ਾਨ ਸਿਆਲ ਨਿਮਤੁੱਲਾ ਸਿਆਲ ਤੇ ਉਹਨਾਂ ਦੀ ਮੁਕੰਮਲ ਫੈਮਿਲੀ, ਆਦਿ ਹਿੰਦ ਕੇ ਆਦਿਲ ਸਿਆਲ ਬਿਰਾ ਸੋਹਣਾ ਪ੍ਰੋਗਰਾਮ ਗਿਨ ਕੇ ਆਏ ਹੀ। ਤੇ ਖਾਬਾਂ ਦੀ ਜਿਹੜੀ ਗੱਲ ਹੈ ਤਾਂ ਖਾਬ ਤਾਂ ਅਸਾਂ ਇਹਦੇ ਜਿਵੇਂ ਸਮਝਦੇ ਹਾਂ ਤੇ ਬਾ ਖਾਬ ਦੇਖਣ ਸ਼ੁਰੂ ਥੀ ਜਾਂਦੇ ਹਾਂ, ਲੇਕਿਨ ਫਜਰ ਲੈ ਜਿਹੜੇ ਲੈ ਉੱਠਦੇ ਹਾਂ ਤੇ ਵੱਲ ਉਹ ਆਪਣਾ ਕੰਮ ਹੈ ਤੇ ਬਾਤ ਕੰਮ ਦੋ ਵਹਿੰਦੇ ਪਿਆਉਂਦੇ। ਰਾਤ ਕੋ ਬੰਦਾ ਇਵੇਂ ਲੱਗਦਾ ਜਿਵੇਂ ਕਿ ਬਹੁਤ ਸੋਹਣੇ ਸੋਹਣੇ ਬਾਗਾਤ ਵਿੱਚ ਵਧਦਾ, تے کوئی ٹینشن کونی کوئی پریشانی کونی لیکن فجر لے وات لے دیں تو وہ حال ہوندے نعمت اللہ سیال رمضان سیال صاحب اللہ پاک جڑے تو سن سن خواب دیکھ دے اللہ پاک تو کو اوہی ہی زندگی عطا کرے لیکن گال ہے جناب کہ اے دنیا ہے اے جنت نہیں ان دی وچ انسان تے جڑے غم وی آسن تے خوشیاں وی آسن تے پریشانیاں بھی ہوندے ہیں لیکن اسا صبر تے شکر دے دامن کو کراں وی نہیں چھوڑنا جی جناب اسا کو جڑے میسج موصول تھیا ہے میسج میں آخری کامنٹس پڑھن دی کوشش کریں نا سرائے کی چ لکھا ہے جی جناب امبر نوشین جی جناب امبر نوشین بہاولپور تو لکھ دین کہ خواب تی عادل سیال بھرا گال کریں دے پے تا آج کل تا جوان جرے ویلے سمجھن نا تا او خواباں دا 6 GB دا پیکج لا کے سمجھن یعنی کہ تسا آکھنا چاہندے ہوئے کہ پیکج لا کے سمجھن کہ خواب دیکھ دے ہی رہن یعنی کہ اجن نیندر نہیں آئی ہوندی لیکن خواب دیکھن شروع تھی جی جناب کچھ لوگوں کی عادت بھی ہوندی ہے جویں کہ امبر نوشین نے آکھا ہے کہ 6 GB دا پیکج میں تا دا کہ انلیمیٹڈ پیکج بھی بعض لوگ لا کے سمجھدے ہیں بس جویں ستے تے جاگ دی اکھیاں نال خواب تے سوچ تے خیالات وچ لگے گئے لیکن گال کیا ہے کہ جہرے ویلے اساں سمسوں ریلیکس تھی کہ سمسوں تے جڑا ہے سنت دے طریقے نال سمسوں تے ول جڑے لے اٹھ سنت اسا فریش ہو سوں تے نال سہی اسا کو جڑا ہے محمد عمیر آگ دے ہن کہ نیک لوگوں کو اچھے خواب آندن او ہک انہاں کو الہام بھی ہوندا ہے انہاں کو ایک نشانی بھی دیتی ویندی ہے تا اسا جے گناہگاراں کو جڑا ہے ایویں ہی دنیا دے خواب آندے رہندے ہن اللہ تعالی اسا کو بھی نیک بناوے تے اچھے خواب دیکھن دی توفیق دے جی جناب ایک گیت دی فرمائش آئی ہے کہ عطا اللہ خان اس خیلوی دی آواز دے وچ گیت پلے کیتا وجہ تے ول سہی رل کے سننے ہیں اے ٹریک کوک اسٹوڈیوز

0: जी जनाब, कॉल कर रहे हैं आप हमें, और कॉल करने के लिए जनाब आप लोगों के पास हमारा नंबर है, और नंबर कौन सा है जिसके ऊपर आप लोग हमें कॉल करते हैं? जी जनाब, नंबर है हमारा 0344-936-3366, और पहले कॉलर हमारे साथ हैं। जी अस्सलाम वालेकुम।
1: वालेकुम सलाम।
0: कौन अलग रुपये पे भाई? जाहिद। हाँ, पहाड़पुर एफ एम जरा तोरा एफ एम एने सही ओ खराब थी अपे हूं तो सके रहा 91 सुन दे बैठे हुए 91 हूं तो 91 सुन दे बैठे हो सी कुछ है नहीं वे सुन दे बैठे
1: 91 आवाज नहीं आ रहा मैं आप ही कॉल की थी।
0: अच्छा कॉल की थी वे शो चलता पे सारा 91 ते 88 ते भी चलता पे 97 तोरा एफ एम थोड़ा खराब है मेरा ख्याल कोई मसला है और ठीक थी वैसी तो सारी आवाज तो वैसी इंशाल्लाह ठीक है बिरा ठीक है जनाब। पहाड़ वो तीन स्टेशन के ऊपर हमारा प्रोग्राम होता है तो एक स्टेशन टेक्निकल प्रॉब्लम की वजह से ऑफ है ऑफ एयर है 97.4 तो लोग बेचारे जो है परेशान होते हैं क्योंकि हमारा शो उनका फेवरेट प्रोग्राम होता है और जब उनको आवाज नहीं सुनाई देती तो वो इधर उधर ढूंढते हैं लहरों को ढूंढते हैं कि किसी और एफ एम पर आ रहा है। तो आपके रीजन के अंदर ये पहला प्रोग्राम है केसन वो वाहिद कंपनी है कि एट ए टाइम आपको 3 डिस्ट्रिक्ट के अंदर आवाज सुनाई देती है यानी कि पहाड़पुर में भी टांक में भी और डेरा इस्माइल खान में भी बयक वक्त तीनों शहरों के अंदर हमारी ट्रांसमिशन आप सुन पाते हैं। अस्सलाम वालेकुम।
1: वालेकुम सलाम खलील भाई की जी खैर है
0: जी अल्हम्दुलिल्लाह। मुलाजिम भाई सर नाल मौजूद इन सही रणवाल को मुलाजिम भाई की हाल है ठीक ठाक
1: जी रणवाल को कॉल करना पे मुलाजिम दुकानदार परदेसी
0: जी बिल्कुल बिल्कुल सुजान गए सही तो को आजकल कमाल है खरीयत है मैं हाल हवाल किया अपना जरबत खान नवा दिन के भाई कल दीगर ले सारे को जे रह ताकत प्लस खत्म थी उन को पहले तो मौजूद है
1: बस होता मैं आज मैं आप गियां जरबत खान आ गियां दो।
0: अच्छा जी
1: ते उंदा जरा मुंशी है ना उप में आके मैं ख्यार मैं के उंदे मेरे पुत्र है मैं के तेरा जरा मैं तय के ताकत प्लस खत्म इनते करी मैं खत्म इनते मैं के चंगा काम है
0: जरूर पहुंचा दसो तो कुछ मिली है को नहीं मिली मुलाजिम भाई
1: नहीं नहीं उन्होंने कोश कोई आखिर कोश कोई भाई
0: खत्म थी गई सब शे
1: बिल्कुल
0: बस ठीक है हफ्ता पहले ऐसा बहुत सारा सामान भेजा से माशाल्लाह ते बहुत ज्यादा मोहब्बत सा को टांग दे लोग नेने पेन सारी कंपनी को हर इच्छा गिन दिन जिम्मे स्टॉक वेंद है अल्हम्दुलिल्लाह लोगों को रिजल्ट मिल गया सही ठीक है
1: सही मार्केट तो सर सही है अलबदर मार्केट सही है
0: हाँ हाँ अलबदर मार्केट ही वैसो ना तो उठा जो है अलमदीना सॉरी जरा सदाम प्लाजा है ना सही सदाम प्लाजा इन्हें बिल्कुल सामने सदर प्लाजा है उनकी बेसमेंट ही वैसो ना तहखाने दे अलमदीना जनरल स्टोर है उन्होंने को पता करे सो इन्हें अलावा अलबदर मार्केट के अंदर भी अलबदर मार्केट के सामने भी मैं तो थोड़ी देर तक ना दसा ना एफ एम सुनते रहे तो मैं डिटेल दसा ना केरी केरी जाते तो समान मिलती सारा ठीक है सही
1: अलबदर मैं आप सवेर लगी मैं एक दुकान से पता की उन्होंने करीम दे पास ना भी बात नहीं सुना कैसन भाई
0: अच्छा
1: कोई भी नहीं मने दा जी भैया साडे कोल है तो एक जितने दुकानदार हैं एक तो मैं फिरा
0: अच्छा चलो बस होन तो चाहिए तो मैं अजरे तो को अलबदर दा एड्रेस दस है ना तो वो इवें नहीं है ना उतना सामान सारा पहुंचा पिए तो वत वन की जरा है बहरहाल तुसा वत फिलहाल एक दूर यहां तक इनान रापता करे सामान जी असा भेजने हैं फिलहाल सा को ऑर्डर रिसीव नहीं किया तुसा दीगर लवैसो तो वत तो को न मिल सी ठीक है सही
1: तो जी सदर प्लाजा वन
0: हाँ सदर प्लाजा उतना वन के पता करो चा ते इन इलावा जरा है ना सही बिलाल मार्केट पेजू रोड उते नसीम होलसेलर है उन्होंने कोल भी है सही ठीक है जनाब ठीक हो गया बहुत मेहरबानी जनाब शुक्रिया और बाजू का जो है प्रॉब्लम्स का सामना रहता है हमें भी और अवेलेबिलिटी हम पूरी कोशिश कर रहे होते हैं कि भाई कोई चीज शार्ट ना हो लेकिन जब एक नई कंपनी किसी इलाके में एंटर होती है तो वहां पर ऐसे प्रॉब्लम रहते हैं लेकिन ये प्रॉब्लम फिर ऐसा ऐसा खत्म हो जाते हैं क्योंकि फिर हर दुकानदार रखना शुरू कर देते हैं उसे पता चल जाता है कि इस कंपनी के प्रोडक्ट हर बंदा मांग रहा है। जी भाई हमारे साथ हैं अस्सलाम वालेकुम।
2: वालेकुम सलाम
0: जनाब क्या हाल है जनाब मोहतरम ठीक है आप
2: خیر خریت ہے تو سنے سو
0: کرم اللہ دا نو بندہ ایسا نہ کوئی پرانے چت نہیں کوئی صحیح
2: نہیں نہیں نو کیتے پرانے ہے کے
0: اچھا کیرا نا سر وا دسو نمبر تبدیل ہو سی تو
2: بھائی کس سیان ونے تو پتہ لگ وے
0: اسا کیویں سیان ونے تو کو ہیں جی
2: شکر
0: بارہ بات عرصے بعد ناراض سارے ہاں پہلے سوچا بعد سارے نمبر ملایا میں کہ کیری گال کرن واسطے تسا کال کیتی اے اخر بندہ کو سوچیت کے سوچ کے کال کرنا ہوندا
2: نہیں بس میں کہ گپ شپ لاواں تے کدے ملا نہ
0: اچھا گپ شپ وند میں کوئی لطیفہ سناؤ جو میں کو تھوڑی جی کھلا ونجے کوئی لسنر کوئی کھلا ونجے تھوڑی دیر واسطے اسا کھل پاؤں
2: ایک لطیفہ
0: ہاں
2: لطیفہ تا میں گنیا نہ خلیل بھائی اج میری جا
0: کوئی شیر سنا اچھا کوئی شیر سنائی میں
2: وہ
0: بھی نہیں ہے شیر بھی کمزور ہی نہیں میں اچھا بغیر بغیر میوزک حلال ہوندا میوزک چلو ٹھیک ہے صحیح بہت مہربانی عبد الحادی شکریہ آگے جناب ہمارے ساتھ عبد الحادی تھے اور کال کر رہے تھے ڈیرا والے کدھر ہیں یار ڈیرا والے ڈیرا والے ہیں جی ڈیرا والوں آپ لوگوں کے پاس نمبر ہمارا سیو ہے کہ اگر ہے تو پھر ہمیں کال کریں نا 03449363366 0344-936-3366 زعفرانی فارمولا کریم اور زعفرانی صابن بھائی اگر آپ نے ابھی تک نہیں خریدا ہے تو خدا را خریدیے ٹھیک ہے جناب کیونکہ یہ آپ کے سکن کا محافظ فارمولا ہے کالر ہمارے ساتھ ہیں اور انہیں ہم موقع دے رہے ہیں سخت جی السلام علیکم
3: وعلیکم السلام حال خلیل برا
0: جناب کیا حال ہے جی ٹھیک ٹھاک ہوئے تسا فرمان بھائی سنا لا چکے میرا خیال ہے
3: جی جی فرمان ہے خیر
0: چنگے ودے تسا جی نوے نمبر کو لائے ہوئے کی چکر ہے یار
3: کیا بات ہو رہی ہے اج نو نمبر ختم تھا او مبال ابھی اس بھائی سے کچھ پیکج ائی
0: اچھا پیکج لے ودے ہوئے ٹھیک ہے کیویں حال ہے فرمان بھائی چنگے ودے ہوئے تکڑے ہوئے جوڑ ہوئے ہیں اچھا خیر طاقت پلس مزہ کیتی پی جان آئی ودی جسم اچ کے نہیں سارے شیعہ ایک ہفتے کو زندگی آ گئے ان کیسن دے ان کو پہلے کون ان تاری زندگی دے وچ کیویں کوئی تبدیلی محسوس تھئی ہے کوئی چنگا محسوس تھی ہے کہ ہن تساں کوئی نوے شیعہ استعمال کرن شروع تھی گئے وے
3: جی جی دو فرق آ گئے ماشاء اللہ ہن ورتا تھی گئے
0: جسم کو سارا درمیان لگ گیا پی میں کہ پہلے نہیں آندے ہن ہن درمیان وچ بدام آون لگ گئے ہن وچ
3: با ہن بدام آوالا جن میں کر کے نے کھڑے
0: بالکل جی سارے طاقت پلس جے تسا استعمال کرے نے ہیوے تا اون دے وچ بدام اخروٹ پستہ ہے سارے شیاں تو
3: میں کہ سم استعمال کرے نے کھڑے
0: اچھا شیمپو مزہ کیتی پیے تو کو سارا وقت
3: جی جی شیمپو دا بلا خوشبو بہت اچھی خوشبو ہن دے وال دے
0: خوشبو جیری کیسن شیمپو دے وچ ہے نا سہی کیسن شیمپو دی جیری خوشبو ہے او 32,000 روپے دا لیٹر ملدا ہے او خوشبو دا 32,000 روپے دا ٹھیک ہے عام جیری بازار خوشبوواں ملنے شیمپو ملنے نا انہاں دی جیری خوشبو ہوندی نا انہاں دا ریٹ ہوندا ہے 7-8,000 روپے لیٹر سارے جیری شیمپو دی خوشبو اے ہے جمپ خوشبو 32,000 روپے دا لیٹر ہے ठीक है सही ਤਾਂ ਉਹ ਅਸਾਂ ਅਗਰ ਸ਼ੈਂਪੂ ਆਲਾ ਬਣਾਇਆ ਤਾਂ ਉਹਦੇ ਵਿੱਚ ਖੁਸ਼ਬੂ ਯਾਨੀ ਕਿ ਤੁਸੀਂ ਕੋਈ ਵੀ ਕੰਪਨੀ ਦਾ ਸ਼ੈਂਪੂ ਗਿਣੋ ਉਹਨਾਂ ਦੀ ਖੁਸ਼ਬੂ ਇੱਕੋ ਜਿਹੀ ਆਉਂਦੀ ਹੈ ਇੱਕੋ ਜਿਹੀ ਆਉਂਦੀ ਹੈ ਠੀਕ ਹੈ ਲੇਕਿਨ ਵਾਹਿਦ ਕੇਸਨ ਸ਼ੈਂਪੂ ਹੈ ਕਿ ਇਹਦੇ ਲੇਕਰ ਖੁਸ਼ਬੂ ਪੂਰੀ ਮਾਰਕੀਟ ਵਿੱਚ ਕਹਿ ਸ਼ੈਂਪੂ ਦੀ ਵੀ ਇਹ ਖੁਸ਼ਬੂ ਕੋਈ ਜਿਹੜੀ ਕੇਸਨ ਸ਼ੈਂਪੂ ਦੀ ਖੁਸ਼ਬੂ ਹੈ
3: ਬਿਲਕੁਲ ਇਵੇਂ ਗੱਲ ਬਹੁਤ ਅੱਛੀ ਖੁਸ਼ਬੂ ਕੰਘੀ ਕਰੇ ਨੇ ਤੇ ਵਾਲ ਕਦਮ ਸੁੱਕ ਵਾਂਗੀ ਪਈ ਮੈਂ ਚਮਕ ਜਾਣੀ
0: ਹਾਂ ਸ਼ਾਈਨ ਆਉਂਦੀ ਹੈ ਕਿਉਂਕਿ ਕੰਡੀਸ਼ਨਰ ਹੈ ਇਹਦੇ ਵਿੱਚ ਠੀਕ ਹੈ ਜਨਾਬ ਉਹ ਤਾਂ ਹੁਣ ਸਮਝ ਨਹੀਂ ਆਉਂਦੀ ਕਿ ਕਿਹੜੀ ਬਲਾ ਹੁੰਦੀ ਹਨ ਤਾਂ ਉਹ ਵੀ ਅਸੀਂ ਇਹਦੀ ਸ਼ਾਮਿਲ ਕੀਤੇ ਸੀ ਯਾਨੀ ਕਿ ਜੇ ਤੇਰੇ ਵਾਲਾਂ ਕੋ ਚਮਕ ਆਉਂਦੀ ਹੈ ਨਾ ਉਹ ਕੰਡੀਸ਼ਨਰ ਚਮਕ ਦੇਣਾ ਪਿਆ ਹੁੰਦਾ ਜਿਹੜਾ ਕੇਸਨ ਸ਼ੈਂਪੂ ਦੇ ਵਿੱਚ ਮੌਜੂਦ ਹੈ ਠੀਕ ਹੈ ਸਹੀ ਬਹੁਤ ਮਿਹਰਬਾਨੀ ਸ਼ੁਕਰੀਆ ਬਈ ਕੋਈ ਤੇਰਾ ਪੈਗਾਮ
3: ਹੁਣ ਤਾਂ ਤਾਕਤ ਪਲਾਸ ਤੇ ਵੇਟ ਕਮ ਪੇਟ ਕਮ ਸ਼ਕਤੀ ਤੇ ਮਾਸ਼ਾਅੱਲਾ
0: ਹੁਣ ਮਾਸ਼ਾਅੱਲਾ ਸਾਰਾ ਇਵੇਂ ਜੋ ਪਹਿਲੇ ਪਹਿਲੇ ਸ਼ੁਰੂ ਚ ਸੋਚਿੰਦੇ ਵਧਦੇ ਹਨ ਕਿ ਗਿੰਨੂ ਕਿ ਨਾ ਗਿੰਨੂ
3: ਹੁਣ ਮੈਂ ਪਤਾ ਲੱਗ ਤੂੰ ਤਾਂ ਕਿ ਕਿਹਦੇ ਖਾਣਾ ਪੀਣਾ ਮੈਂ ਕਿ ਇਹ ਖਾਸੇ ਦਾ ਪਤਾ ਲੱਗ ਸੀ
0: ਹਾਂ ਇਹ ਖਾਸੇ ਦਾ ਪਤਾ ਲੱਗ ਸੀ ਤਾਕਤ ਪਲੱਸ ਇਹ ਕਿਹੜੀ ਬਲਾ ਇਵੇਂ ਤਾਕਤ ਦਿੰਦੀ ਹੈ ਜਿਸਮ ਵਿੱਚ
3: ਮੈਂ ਕਿ ਇੱਕੋ 500 ਰੁਪਏ ਲਾ ਤੇ ਦੱਸ ਦਾ
0: ਹਾਂ ਜੋ ਅਜਨ ਕਿ ਨਸ ਗਈ ਹੈ ਹੁਣ ਹਰ ਕਮਜ਼ੋਰੀ ਤੇ ਬਿਮਾਰੀ ਨਹੀਂ ਕਿਵੇਂ ਹੈ ਉਹਨੇ ਬੜਾ ਜ਼ਬਰਦਸਤ ਕਿਸਮ ਬਣ ਗਈ
3: ਕਮਜ਼ੋਰੀ ਪਰੇ ਕਰਦੀ ਹੈ ਤੇ ਇਹ ਵੀ ਪਰੇ ਕਰਦੀ ਹੈ ਮੈਂ ਕਿ ਜੰਗਾ ਮੰਗਾ
0: ਹਰ ਕਮਜ਼ੋਰੀ ਤੇ ਹਰ ਕਮਜ਼ੋਰੀ ਸੁਣੋ ਮੇਰੀ ਗੱਲ ਹਰ ਕਮਜ਼ੋਰੀ ਤੇ ਹਰ ਬਿਮਾਰੀ ਹੁਣ ਗਈ ਹੈ ਨਸ ਹਰ ਬਿਮਾਰੀ ਤੇ ਹਰ ਕਮਜ਼ੋਰੀ ਹੁਣ ਗਈ ਹੈ ਨਸ ਕਿਉਂਕਿ ਆ ਗਿਆ ਹੁਣ ਕਿਸਮ ਦਾ ਤਾਕਤ ਪਲੱਸ ਠੀਕ ਹੈ ਜੀ ਜਨਾਬ ਬਹੁਤ ਸ਼ੁਕਰੀਆ ਫਰਮਾਨ ਹਮਾਰੇ ਸਾਥ ਮੌਜੂਦ ਥੇ ਔਰ ਟਾਂਕ ਵਾਲੋਂ ਕੋ ਬਈ ਸਮਝ ਆ ਗਈ ਹੈ ਅਬ ਹਮਾਰੀ ਚੀਜ਼ੇ ਜੋ ਹੈ ਦੁਕਾਨੋਂ ਕੇ ਉੱਪਰ ਖਤਮ ਹੋ ਜਾਤੀ ਹੈ ਫੌਰਨ ਖਤਮ ਹੋ ਜਾਤੀ ਹੈ ਹਾਂਜੀ ਪਹਿਲੇ ਟਾਂਕ ਵਾਲੇ ਸੋਚ ਰਹੇ ਥੇ ਗਿੰਨੂ ਕੇ ਨਾ ਗਿੰਨੂ ਹਾਂਜੀ ਹੁਣ ਆ ਦਿਨ ਗਿੰਨੂ ਹੈ ਗਿੰਨੂ ਸਹੀ ਬਸ ਕੇਸਨ ਹੀ ਗਿਰਣੀ ਹੈ ਕੇਸਨ ਦੀ ਹਰ ਪ੍ਰੋਡਕਟ ਸ਼ੈਂਪੂ ਦੀ ਜਿਹੜੀ ਮੈਂ ਸਹੀ ਤੋਂ ਕੋ ਗੱਲ ਕਰੇ ਨਾ ਭਈਆ ਕੇਸਨ ਸ਼ੈਂਪੂ ਬਹੁ ਮਸ਼ਹੂਰ ਸਾਡੀ ਪ੍ਰੋਡਕਟ ਹੈ ਤੇ ਸਭ ਕੋਲ ਜ਼ਿਆਦਾ ਵਿਕਣ ਵਾਲੀ ਪ੍ਰੋਡਕਟ ਕੇਸਨ ਸ਼ੈਂਪੂ ਹੈ ਵਜ੍ਹਾ ਕਿਹੜੀ ਕੋਈ ਸ਼ਾਇ ਇਵੇਂ ਕਮਯਾਬ ਨਹੀਂ ਥੀਂਦੀ ਆਉਂਦੀ ਸਹੀ ਇਹ ਵਾਹਿਦ ਸ਼ੈਂਪੂ ਹੈ ਜਿਹਦੇ ਵਿੱਚ ਕੰਡੀਸ਼ਨਰ ਅਸਾਂ ਤੋਂ ਕੁਛ ਸ਼ਾਮਿਲ ਕਰਕੇ ਦਿੰਦੇ ਸੇ ਕੰਡੀਸ਼ਨਰ ਹੈ ਜਿਹੜੇ ਭਾਈ ਆਦੇ ਪੈਣ ਕਿ ਵਾਲ ਚਮਕੀਲੇ ਥੀ ਵੇ ਨੇ ਚਮਕ ਕੰਡੀਸ਼ਨਰ ਦੀ ਵਜ੍ਹਾ ਕੋਲ ਆਉਂਦੀ ਹੈ ਖਾਲੀ ਸ਼ੈਂਪੂ ਕਿਦਾਂ ਵੀ ਤੁਹਾਡੇ ਵਾਲਾਂ ਕੋ ਨਹੀਂ ਚਮਕੇਂਦਾ ਤਾਂ ਇਹ ਕਲਰ ਸਾਡੇ ਨਾਲ ਮੌਜੂਦ ਹੀ ਨੇ ਅਸਲਾਮ ਅਲੈਕੁਮ
3: ਵਾਲੇਕੁਮ ਸਲਾਮ ਖਲੀਲ ਭਾਈ ਕੀ ਹਾਲ ਹੈ ਠੀਕ ਠਾਕ
0: ਜੀ ਅਲਹਮਦੁਲਿਲਾ ਠੀਕ ਠਾਕ ਜੀ ਕੌਣ ਹੈ ਹਮਾਰੇ ਸਾਥ ਨਾਮ ਬਤਾਏਂਗੇ ਆਪਣਾ
3: ਜੀ ਟਾਂਕ ਪਠਾਨਕੋਟ ਦਾ ਨਿਜ਼ਾਮਦੀਨ ਰਹਿਣਾ ਹੈ
0: ਕਿਹੜਾ ਨਾਮ ਹੈ ਸੇ
3: ਨਿਜ਼ਾਮਦੀਨ
0: ਨਿਜ਼ਾਮਦੀਨ ਟਾਂਕ ਸ਼ਹਿਰ ਕੋਲ
3: ਨਹੀਂ ਪਠਾਨਕੋਟ
0: ਪਠਾਨਕੋਟ ਕਿਤਨੇ ਫਾਸਲੇ ਤੇ ਪਠਾਨਕੋਟ ਆ ਠੀਕ ਹੈ ਠੀਕ ਹੈ ਉਹ ਜਿੱਦਾਂ ਅਕਸਰ ਸਿਲਾਬ ਆਇਆ ਵਾ ਹੁੰਦਾ ਲੂਣੀ ਵਾਲਾ
3: ਜੀ ਹੁਣ ਸਮਝ ਗਈ ਮੈਂ
0: ਮੋੜ ਜਿੱਦਾਂ ਫਿਰਦੇ ਆ ਤੇ ਮੋੜ ਦੇ ਉੱਤੇ ਪਠਾਨਕੋਟ ਦਾ ਬੋਰਡ ਲੱਗਾ ਖੜਾ ਨੀਲਾ ਇਵੇਂ ਗੱਲ
3: ਬਿਲਕੁਲ ਬਿਲਕੁਲ ਬੰਨੂ ਰੋਡ ਤੇ 3 ਕਿਲੋਮੀਟਰ ਤੇ ਟਾਂਕ
0: ਹਾਂ ਬਿਲਕੁਲ ਵੀ ਕਿਵੇਂ ਹਾਲ ਹੈ ਸਹੀ ਠੀਕ ਠਾਕ ਹੈ ਪ੍ਰੋਗਰਾਮ ਸੁਣਦੇ ਆ ਸਰ
3: ਸਰ ਜੀ ਆ ਤਾਂ ਇਹ ਲਈ ਇਸਮਾਲਾ ਤੇਲ ਇਸਤੇਮਾਲ ਕਰਨਗੇ ਸੇ ਮਨਸੂਰ ਜਨਰਲ ਸਟੋਰ ਨੀ ਰਮਜ਼ਾਨ ਮਾਰਕੀਟ ਦੇ ਵਿੱਚ
0: ਜੀ ਜੀ
3: ਉਹ ਤਾਂ 700 ਰੁਪਏ ਦੇ ਦਿੱਤਾ ਉਹਨੇ ਕੇਸਨ ਵਾਲਾ
0: ਅੱਛਾ ਇਹ ਦਰਦਾਂ ਵਾਸਤੇ ਤੁਸੀਂ ਕਿਹਦਾ ਵੇ
3: ਦੂਜੀ ਗੱਲ ਇਹ ਸਾਡੇ 55 ਸਾਲ ਉਮਰ ਤੇ ਕਮਜ਼ੋਰ ਜ਼ਿਆਦਾ
0: ਬਸ ਉਹਨਾਂ ਦੇ ਵਾਸਤੇ ਤਾਕਤ ਪਲੱਸ ਗਿਣ ਵਜੋਂ ਪੂਰੇ ਮਹੀਨਾ ਉਹਨਾਂ ਕੋ ਖਿਲਾਓ ਤੇ ਵੱਧ ਉਹਨਾਂ ਤੋਂ ਦਵਾਈਆਂ ਜਲੇ ਸੋ ਜੋ ਕਿਤਨੀ ਤਾਕਤ ਉਹਨਾਂ ਨੂੰ ਜਿਸਮ ਵਿੱਚ ਆਉਂਦੀ ਹੈ ਇਸਤੇਮਾਲ ਕਰੇ ਸੋ ਨਾ ਤੁਸੀਂ ਇਹ ਸਮਝਾਇਆ ਕਿ ਤੁਸੀਂ ਆਪਣੇ ਵਾਲਿਦ ਸਾਹਿਬ ਕੋ ਇੱਕ ਗਿਲਾਸ ਦੁੱਧ ਨੀ ਤੁਸੀਂ ਉਹਨਾਂ ਕੋ ਯਕਦਮ 3 ਗਿਲਾਸ ਦੁੱਧ ਦਿੱਤੇ ਨੇ ਇਤਨੀ ਤਾਕਤਵਰ ਉਹ ਦੁੱਧ ਬਣ ਵੈਂਦੇ ਜਿਹੜੇ ਤੁਸੀਂ ਉਹਦੀ ਤਾਕਤ ਪਲੱਸ ਕੋ ਇਸਤੇਮਾਲ ਕਰਨ ਦੇ ਵਿੱਚ
3: ਡੀਲਰ
0: ਮਨਸੂਰ ਜਨਰਲ ਸਟੋਰ ਕੋਲ ਵੈਸੋ ਸਹੀ ਜ਼ਰਬਤ ਖਾਨ ਕੋਲ ਹਾਜੀ ਜ਼ਰਬਤ ਖਾਨ ਕੋਲ ਅਸਲ ਸਹੀ ਹਰ ਮਸਲੇ ਦੀ ਇੱਕ ਅਲੱਗ ਕੋਲ ਸ਼ੈ ਬੜਾ ਅਗਰ ਜੋੜਾਂ ਦਾ ਦਰਦ ਹੈ ਨਾ ਤਾਂ ਉਹਦੇ ਵਾਸਤੇ ਸ਼ਿਫਾ ਦਰਦ ਆਇਲੇ ठीक है सही, वाला ना मसला है तो हेयर ऑयल है सारा, ठीक है सही, मैदे का मसला है तो मैदे वाला सीरा पे हाजमा कंट्रोल, ठीक है जनाब, वजन को कम करना है तो अलहदा फक्की है, वजन ज्यादा करना है तो ताकत प्लस है, हर शायद जल्द टारगेट से पहुंच दिए ना उन मतलूबा शायद जल्द तुम गिंदे वे तो वो फौरी तो रिस्पांस करें दिए कि वो स्पेशल फार्मूला उसी शह वास्ते बढ़ाया गया, जिन्हें तुम गिन के गए जोड़ा के दर्द वास्ते तो सारा जरा शिफायत दर्द आए ये ना पीवन वास्ते है ना सिर ते लवन वास्ते, ये सिर्फ जिस्म ते मालिश करने वास्ते ते तुस आप माशाल्लाह दसेंदे पवे कि किवें रिजल्ट तो मिले नुंदे
1: جی اصل پشاور کے میں والے صاحب کو تے پشاور نیتا یہ دردن دے واسطے اسا دفگری دی جے رہے نا میں 3 سال پشاور گزارے نو تے اچھے ڈاکٹر ملی تم اون جے رہے نا دوائی دی تے دوائی دی مکے سر جی اولاد دی وہ مسئلہ سی اسا ہن ایک ہفتہ میں استعمال کیتا اولاد دی جے رہے نا کیسن لگے رتے میں دیتا او میں روز چھڑ میں کرے کہ دیوار دو ترا دی دی تک نکلا دے کہ دست کرنا ہے کہ نہیں او جا دیوار بالکل جے رہے نا درد کی دس رہے کہ داڑی اور دین کے استعمال نہیں کیتا
0: جی ماشاءاللہ بلکہ ایویں پروڈکٹ کے سارے پروڈکٹ یہ والد صاحب واسطے تسا طاقت پلس منگواو تے کم از کم انہاں کو ترے ڈبیاں کھواو مہینے واسطے تے انشاءاللہ انہاں جان تے جوانی کو بلا کے آندا دکھیا انہاں دی او تو کاپ دسے سی کہ پوتر میری جسم میں سستی تھکاوٹ ہر شے ختم تھی گئی ہے تے میرا دل لگدا ہے کہ میں ہر ویلے کام کراں اتنا ایکٹیو کر دیندی طاقت پلس
1: انشاءاللہ انشاءاللہ دوئے تو کرے سی تے تواری کمپنی کو انشاءاللہ اللہ یہاں کامیاب کرے سی جیہ ایک ایک رزلٹ جے رہنا ایک شے دے سی تے صحیح شے گٹے تو
0: انشاءاللہ
1: اللہ تعالی تسا کو جے رہنا کامیاب کرے
0: انشاءاللہ جی بہت مہربانی بھائی جان بہت مہربانی شکریہ جناب ہمارے ساتھ کالر موجود تھے پٹھانکوٹ سے اور کہہ رہے ہیں کہ جناب اپنے والد صاحب کے لیے یہ شفا درد لے کے گئے تھے جو کہ اسپیشل فارمولا فار پین ہے ٹھیک ہے جناب یہ اسپیشل ہم نے جوڑوں کے درد پٹھوں کے درد اور آج تک آپ نے ایسا درد والا تیل استعمال ہی نہیں کیا ہے کیونکہ آپ کو ملا ہی نہیں ہے بازار میں جتنے بھی تیل ملتے ہیں وہ جڑی بوٹیوں سے بنے ہوتے ہیں کیسن کا جو آئل ہے یہ شتر مرغ کی چربی سے حاصل کیا گیا تیل ہے یہی وجہ ہے کہ یہ جسم کے ہمارے اپنے آئل کے ساتھ مماثلت رکھتا ہے اور فوراً جذب ہو کر جڑ سے درد کو ختم کرتا ہے کالر ہمارے ساتھ ہیں موقع دیں گے السلام علیکم جناب صادق بھائی سنا چھینے کول موجود ہیں صادق بھائی کیویں حال ہے چنگے میں تسا
1: شکریہ جی بڑی مہربانی اچھے ہیں اچھے جی
0: بہت سارے لوگوں کو میں نمبر کو پہچاننا لیکن تو کو میں تواری آواز کول میں صادق بھائی سلام کر فوراً دماغ آ دے کہ صادق بھائی چھینے کو لے بھائی ہاں جی بیا کوئی نہیں الحمد للہ اپنے شی کی استعمال کر سو بھائی جان پٹھان کوٹ کو گال کرندے پین جی تسا کرندے راندے وے کہ میں بھی سب کو پہلے کیسن دا شفا درد استعمال کیتا ہے تے میرے درد مکا دتے نے بھائی ٹھیک آتے پین جی تفصیل دسے نے پین
1: بالکل تیل ہے نا جو پرانے درد جتنے ہون وہ میں دا خیال ختم تھی ونے اگر کوئی بھنا ترکتا تو ہن بھائی شے نا
0: میں تو کہتا کہ ایک بندہ ایسا ہے میرا دوست جرا اون دے پتہ کوئی ایکسیڈنٹ تھی ہے یا کتھی ہے وہ وزن نہیں چاہ سکتا ٹھیک ہے صحیح تو اوہاں کہ یار میں ملتان میں نا تھے میں چیک اپ کرنا یار میں تو کوئی وزن ہی تو کو نہ چاہ سکتا نا 5 کلو وزن نہ چاہ سکتا کہ میں کہ یار بھرا میری گاہ سن تو ملتان ضرور بنیے تے تیرے بھرا دی کمپنی اپنی تے میں نا دا کہ تیرے ہزاروں پہلا کہ ونجن تو ایک دا دیا واسے نا سارا تیل استعمال کر چاہ شفا درد شتر مرغ والا فرق نہ لگا مجھے میں کہ میں آپ تے ملتان جل سا یار دے نال میں یقین کرو انہیں دہ دیوانہ استعمال کیتے تے میں پرسوں ملے او میں کہہ دے پئی کہ اوویں لے دہ دیوانہ بعد او فرق آ گیا ہے نا تو میں کچھ تے ملے تو یار میں کو او ہن درد محسوس نہیں تھیندا میں ہن 5 کلو کے میں 20 کلو بھی اسی باہ نال چا سکدا سمجھ آندی پئی اتنا ریپیئر کریندا ہے ہڈی کو اتنا ریپیئر کریندا ہے گوشت کو اتنی طاقت دیندے گوشت کو کہ یقین کرو وہ بندہ جڑا